ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਤੁਹਾਡਾ ਦੋਸਤ, ਤੁਹਾਡਾ ਹੋਸਟ, ਤੁਹਾਡਾ ਗੋਸਤ, ਤੁਹਾਡਾ ਭਰਾ ਅੱਜ ਤੁਹਾਡੀ ਖਿਦਮਤ ਫਿਰ ਹਾਜ਼ਰ, ਵਜਾਹਤ ਹਾਸ਼ਮੀ। ਸੁਣੋ ਸੁਣੋ, ਜ਼ਰਾ ਗੌਰ ਨਾਲ ਸੁਣੋ, ਮੈਂ ਆਇਆ ਜੇ ਫਿਰ ਇੱਕ ਵਾਰ ਮੈਦਾਨ 'ਚ। ਅਤੇ ਅੱਜ ਜਿਹੜਾ ਅਸੀਂ ਗੱਲ ਕਰਨ ਜਾ ਰਹੇ ਹਾਂ, ਮੈਨੂੰ ਅਸਲ ਗੱਲ ਇਸ ਤਰ੍ਹਾਂ ਹੋਈ ਹੈ ਕਿ ਮੇਰਾ ਨਾ ਅੱਜ ਰਾਤੀ, ਕੱਲ੍ਹ ਰਾਤੀ ਸੋਰੀ, ਇੱਕ ਮੇਰੇ ਆਪਣੇ ਪੰਜਾਬ ਦੋਸਤ ਗੱਲ ਹੋਈ, ਅਤੇ ਉਹਦੇ ਨਾਲ ਗੱਲ ਚੱਲ ਰਹੀ ਸੀ ਸਾਡੀ। ਉਹਨੇ ਮੇਰੇ ਕੋਲ ਪੁੱਛਿਆ ਕਿ ਕੀ ਚੱਕਰ, ਅਤੇ ਅੱਜ ਕੱਲ੍ਹ ਕੀ ਕਰ ਰਹੇ ਹੋ? ਅਤੇ ਮੈਂ ਉਹਨੂੰ ਕਿ ਦੱਸਿਆ, ਮੈਂ ਗੱਲ ਹੁੰਦੀ ਹੁੰਦੀ ਮਤਲਬ ਕਿ ਇਸ ਤਰ੍ਹਾਂ ਦੀ ਗੱਲ ਹੋਈ, ਤਾਂ ਉਹਨੇ ਕਿ ਅੱਜ ਕੱਲ੍ਹ ਕੀ ਕਰ ਰਹੇ ਹੋ? ਤਾਂ ਮੈਂ ਕਿਹਾ ਯਾਰ ਮੈਂ ਅੱਜ ਕੱਲ੍ਹ ਰੇਡੀਓ 'ਤੇ ਵੀ ਸ਼ੋਅ ਕਰ ਰਿਹਾ, ਤਾਂ ਕਹਿੰਦਾ ਬੜਾ ਚੰਗਾ ਲੱਗਦਾ ਯਾਰ ਕਿ ਤੂੰ ਰੇਡੀਓ ਤੇਰੇ ਮੂੰਹ ਤੋਂ ਸੁਣੀਦਾ। ਅਤੇ ਸਾਡੇ ਇੱਥੇ ਪੰਜਾਬ ਵਿੱਚ ਤਾਂ ਰੇਡੀਓ ਬੜਾ ਘੱਟ ਗਿਆ,

ਫਿਰ ਆਪਾਂ ਉਹਨੂੰ ਗੱਲ ਸਮਝਾਈ, ਆਪਾਂ ਗਿਆ ਕਿ ਭਾਈ ਇੱਥੇ ਅੱਜ ਵੀ ਰੇਡੀਓ ਸਾਡੀ ਆਵਾਮ ਸੁਣਦੀ ਏ, ਸਾਡੇ ਯੂਕੇ ਵਾਲੇ ਸਾਡੇ ਵੀਰ ਭਰਾ ਭੈਣ ਭਰਾ ਜਿਤਨੇ ਨੇ ਉਹ ਸਾਰੇ ਰੇਡੀਓ ਸੁਣਦੇ ਨੇ ਅਤੇ ਉਹ ਰੇਡੀਓ ਦੇ ਉੱਤੇ ਅੱਜ ਵੀ ਸਾਡੇ ਨਾਲ ਕਨੈਕਟ ਨੇ। ਉਹ ਨਾ ਉਹਦਾ ਕਹਿਣ ਦਾ ਮਕਸਦ ਇਹ ਸੀ, ਜਦੋਂ ਉਹਨੇ ਗੱਲ ਕੀਤੀ ਤਾਂ ਮੈਂ ਵਾਕਈ ਗੱਲ ਸੋਚੀ ਪੈ ਗਿਆ, ਮੈਂ ਕਿਹਾ ਯਾਰ ਸਾਡੇ ਪੰਜਾਬ ਵਿੱਚ ਤਾਂ ਬਿਲਕੁਲ ਰੇਡੀਓ ਵਗੈਰਾ ਤਾਂ ਬਹੁਤ ਘੱਟ ਗਿਆ ਹੈ, ਕਿਉਂਕਿ ਪਾਕਿਸਤਾਨ ਇੰਡੀਆ 'ਚ ਇਹ ਤਾਂ ਘੱਟ ਗਿਆ ਕਿਉਂਕਿ ਇਹ ਸੋਸ਼ਲ ਮੀਡੀਆ ਨਾਲ ਆਵਾਮ ਸਾਡੀ ਜ਼ਿਆਦਾ ਕਨੈਕਟ ਹੋ ਗਈ ਹੈ।

ਤੇ ਜਿਹੜੀ ਆਪਾਂ ਗੱਲ ਕਰ ਰਹੇ ਸਾਂ, ਤੇ ਮੈਂ ਇਹਦੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਪੁਰਾਣੀ ਯਾਦਾਂ 'ਚ ਚਲਾ ਗਿਆ। ਮੈਂ ਕਿਹਾ ਯਾਰ ਬਾਕੀ ਇੱਕ ਟਾਈਮ ਹੁੰਦਾ ਸੀ ਸ਼ਾਮ ਦੇ ਟਾਈਮ ਆਪਾਂ ਬਹਿ ਕੇ ਜਨਾਬ ਤੇ ਰੇਡੀਓ ਸੁਣਨਾ ਤੇ ਉਹਦੇ 'ਤੇ ਮਤਲਬ ਕਿ ਬੜਾ ਇੰਟਰਟੇਨਮੈਂਟ ਸਾਨੂੰ ਲੱਭਣੀ, ਤੇ ਮੈਂ ਹੁਣ ਦੇਖਿਆ ਕਿ ਬਾਕੀ ਇਹ ਗੱਲ ਸਾਡੀ ਹਕੀਕਤ ਹੈ ਕਿ ਮਤਲਬ ਕਿ ਉਹਦੀ ਗੱਲ ਠੀਕ ਸੀ, ਉਹਦੀ ਗੱਲ ਮਤਲਬ ਕਿ ਗਲਤ ਨਹੀਂ ਸੀ। ਉਹਨੇ ਕਿਹਾ ਕਿ ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਸੋਸ਼ਲ ਮੀਡੀਆ ਨਾਲ ਕਨੈਕਟ ਹੋ ਗਏ ਨੇ, ਅਤੇ ਹੁਣ ਉਹ ਮਾਮਲਾਤ ਨਹੀਂ ਰਹੇ ਲਾਈਕ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਜਦੋਂ ਸੋਸ਼ਲ ਮੀਡੀਆ ਜਦੋਂ ਦਾ ਮਤਲਬ ਕਿ ਜ਼ਿਆਦਾ ਟ੍ਰੈਂਡਿੰਗ 'ਚ ਆਇਆ, ਅਤੇ ਤੁਹਾਨੂੰ ਪਤਾ ਹਰ ਫੋਨ ਜਾਂ ਹਰ ਬੰਦੇ ਦੇ ਕੋਲ ਟੱਚ ਫੋਨ ਹੈ, ਅਤੇ ਉਹ ਜਨਾਬ ਉਹਦੇ ਕੋਲ ਇੰਟਰਨੈਟ ਹੈ ਵੈ, ਅਤੇ ਉਹ ਜਨਾਬ ਜ਼ਿਆਦਾਤਰ ਤੁਹਾਨੂੰ ਪਤਾ ਫੇਸਬੁੱਕ, ਇੰਸਟਾਗ੍ਰਾਮ ਅਤੇ ਸਪੈਸ਼ਲੀ ਟਿਕਟੋਕ, ਯੂਟਿਊਬ ਵਗੈਰਾ ਤਾਂ ਚੱਲਦੀ ਹੈ, ਲੇਕਿਨ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਟਿਕਟੋਕ ਚੱਲ ਰਹੀ ਹੈ ਇਸ ਟਾਈਮ, ਟਿਕਟੋਕ ਨੇ ਉਹ ਧੂਮਾਂ ਮਚਾਈਆਂ ਨੇ ਕਿ ਜਿਸ ਜਾਤਕ ਨੂੰ ਵੇਖੋ, ਜਿਹੜੇ ਵਿਰਾਵ ਨੂੰ ਵੇਖੋ, ਜਨਾਬ ਟਿਕਟੋਕ 'ਤੇ ਆਪਣੀ ਰੀਲਾਂ ਪਾ ਰਹੇ ਆ। ਅਤੇ ਅੱਛਾ ਹੁਣ ਉਹਦਾ ਚੱਕਰ ਹੈ ਵੈ ਕਿ ਉਹ ਇੰਸਟਾਗ੍ਰਾਮ, ਅੱਛਾ ਮਜ਼ੇ ਦੀ ਗੱਲ ਹੈ ਸਾਡੇ ਇੱਥੇ ਫਿਰ ਮਤਲਬ ਕਿ ਜਿਹੜੀ ਸਾਡੀ ਜਿਹੜੀ ਮੈਚਿਓਰ ਆਡੀਅੰਸ ਹੈ, ਜਿਹੜੀ ਮੈਚਿਓਰ ਮਤਲਬ ਕੰਟੈਂਟ ਕ੍ਰੀਏਟਰ ਨੇ, ਉਹ ਮੋਸਟਲੀ ਜ਼ਿਆਦਾਤਰ ਤੁਹਾਨੂੰ ਲੱਭਣਗੇ ਇੰਸਟਾਗ੍ਰਾਮ 'ਤੇ। ਅਤੇ ਟਿਕਟੋਕ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਮੈਚਿਓਰ ਹੋ ਗਿਆ, ਇਹ ਨਹੀਂ ਹੈ ਕਿ ਪਹਿਲਾਂ ਲੋਕ ਕਹਿੰਦੇ ਸਨ ਸਸਤੀ ਸ਼ੋਹਰਤ, ਲੇਕਿਨ ਮੈਂ ਕਹਾਂਗਾ ਕਿ ਉਹ ਸਸਤੀ ਸ਼ੋਹਰਤ ਨਹੀਂ, ਬੇਸਿਕਲੀ ਉਹ ਤੁਹਾਨੂੰ ਇੱਕ ਨਾ ਮਤਲਬ ਕਿ ਤੁਹਾਨੂੰ ਗਰੋ ਕਰਨ ਦਾ ਮੌਕਾ ਤੁਹਾਨੂੰ ਲੱਭਦਾ ਉੱਥੋਂ, ਕਿ ਤੁਸੀਂ ਉੱਥੋਂ ਗਰੋ ਕਰਦੇ ਹੋ ਟਿਕਟੋਕ ਤੋਂ। ਅਤੇ ਗੱਲ ਹੋ ਰਹੀ ਸੀ ਇਸ ਤਰ੍ਹਾਂ ਕਿ ਜਨਾਬ ਮੇਰੀ ਉਹਦੇ ਨਾਲ ਗੱਲ ਹੁੰਦੀ ਰਹੀ, ਅਤੇ ਉਹਨੇ ਫਿਰ ਮੇਰੇ ਨਾਲ ਜਦੋਂ ਗੱਲ ਕੀਤੀ, ਉਹਨੇ ਕਿਹਾ ਯਾਰ ਕਿ ਤੁਹਾਡਾ ਕੀ ਕਹਿਣਾ ਹੈ ਅਬਾਊਟ ਸੋਸ਼ਲ ਮੀਡੀਆ, ਤਾਂ ਮੈਂ ਦੱਸਿਆ, ਮੈਂ ਕਿਹਾ ਯਾਰ ਸੋਸ਼ਲ ਮੀਡੀਆ ਇਹ ਵੈ ਕਿ ਆਪਾਂ ਯੂਜ਼ ਕਰੀਦਾ, ਲੇਕਿਨ ਇੱਥੇ ਜਿਹੜੀ ਸਾਡੀ ਜ਼ਿਆਦਾਤਰ ਆਵਾਮ ਹੈ, ਜ਼ਿਆਦਾਤਰ ਸਾਡੇ ਵੀਰ ਭਰਾ ਚਾਹਣ ਨੇ ਜਿੰਨੇ ਵੀ ਹੈ ਨੇ, ਉਹ ਜ਼ਿਆਦਾਤਰ ਕੀ ਸੁਣਦੇ ਨੇ, ਉਹ ਜ਼ਿਆਦਾਤਰ ਸੁਣਦੇ ਨੇ ਰੇਡੀਓ, ਕਿਉਂਕਿ ਇੱਥੇ ਟਾਈਮ ਦਾ ਬੜਾ ਯੂਨੋ ਤੁਹਾਨੂੰ ਪਤਾ ਕਿ ਇੱਥੇ ਅਸੀਂ ਸਾਡੇ ਕੋਲ ਜਿਹੜਾ ਟਾਈਮ ਹੁੰਦਾ ਇੰਟਰਟੇਨਮੈਂਟ ਦਾ, ਅਸੀਂ ਸੋਸ਼ਲ ਮੀਡੀਆ 'ਤੇ ਗੱਲ ਆਈਏ ਤਾਂ ਕੰਮ ਕਾਜ ਕਿਸ ਟਾਈਮ ਕਰਾਂਗੇ, ਕਿਉਂਕਿ ਜਦੋਂ ਬੰਦਾ ਟਿਕਟੋਕ 'ਤੇ ਰੀਲਾਂ ਵੇਖਣਾ ਸ਼ੁਰੂ ਕਰਦਾ ਹੈ ਜਾਂ ਕੁਝ ਇਸ ਤਰ੍ਹਾਂ ਦੇ ਮਾਮਲਾਤ ਮਤਲਬ ਕਿ ਇੰਸਟਾਗ੍ਰਾਮ 'ਤੇ ਬਹਿੰਦਾ ਜਾਂ ਟਿਕਟੋਕ 'ਤੇ ਬਹਿੰਦਾ ਜਾਂ ਯੂਟਿਊਬ 'ਤੇ ਬਹਿੰਦਾ, ਤਾਂ ਉਹਦੇ ਕੋਲ ਟਾਈਮ ਨਹੀਂ ਰਹਿੰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਟਾਈਮ ਐਂਡ ਸਪੇਸ ਤੋਂ ਬਾਹਰ ਹੋ ਗਿਆ। ਇਹ ਤਾਂ ਹੁਣ ਉਹ ਹਿਸਾਬ ਹੋ ਗਿਆ ਕਿ ਬੰਦੇ ਨੂੰ ਵਕਤ ਦਾ ਪਤਾ ਹੀ ਨਹੀਂ ਲੱਗਦਾ, ਵਕਤ ਬੜੀ ਸਪੀਡ ਨਾਲ ਲੰਘ ਜਾਂਦਾ। ਅਤੇ ਸਾਨੂੰ ਇਹ ਹੁੰਦਾ ਚਲੋ ਡਰਾਈਵ ਕਰਦੇ ਰੇਡੀਓ ਸੁਣ ਰਹੇ ਹਾਂ, ਅਤੇ ਚਲੋ ਸਾਡੇ ਨਾਲ ਕਨੈਕਟ ਹੋ ਗਿਆ, ਅਸੀਂ ਗੱਲ ਸੁਣ ਰਹੇ ਹਾਂ ਉਹਦੀ, ਕਿਉਂਕਿ ਸਾਡੇ ਕੋਲ ਇੱਥੇ ਇਹ ਵੀ ਨਹੀਂ ਹੁੰਦਾ, ਸਾਡੇ ਕੋਲ ਇਹੋ ਜਿਹਾ ਬੰਦਾ ਵੀ ਨਹੀਂ ਜਿਹਦੇ ਨਾਲ ਅਸੀਂ ਇੰਨਾ ਮਤਲਬ ਕਿ ਨਾ ਗੱਪਸ਼ੱਪ ਕਰੀਏ, ਕਿਉਂਕਿ ਜ਼ਾਹਰੀ ਗੱਲ ਹੈ ਆਪਾਂ ਉੱਥੋਂ ਆਏ ਹਾਂ, ਅਤੇ ਸਾਡੇ ਇੱਥੇ ਜਿਹੜਾ ਨਾ ਅਸੀਂ ਮਤਲਬ ਕਿ ਕੰਮ ਕੰਮ ਕੰਮ, ਬਸ ਇਹੀ ਮਾਮਲਾ ਚੱਲ ਰਹੇ।

ਆਉਂਦਾ ਇਸ ਤਰ੍ਹਾਂ ਕਿ ਇੱਕ ਟਾਈਮ ਸੀ ਕਿ ਆਪਾਂ ਬਹੁਤ ਟਾਈਮ ਸੋਸ਼ਲ ਮੀਡੀਆ ਨੂੰ ਵੀ ਦਿੱਤਾ, ਬਹੁਤ ਜ਼ਿਆਦਾ ਟਾਈਮ ਜਿਹੜਾ ਨਾ ਸੋਸ਼ਲ ਮੀਡੀਆ ਨੂੰ ਦਿੱਤਾ, ਲੇਕਿਨ ਆਪਾਂ ਸੋਸ਼ਲ ਮੀਡੀਆ ਤੋਂ ਹਟ ਕੇ ਗੱਲ ਕਰੀਏ ਤਾਂ ਅੱਜ ਵੀ ਅਸੀਂ ਜਿਹੜੀ ਬ੍ਰੋਡਕਾਸਟਿੰਗ ਇੱਥੇ ਕਰ ਰਹੇ ਹਾਂ, ਰੇਡੀਓ 'ਤੇ ਬਹਿ ਕੇ ਸਾਡੇ ਜਿਤਨੇ ਸੁਣਨ ਵਾਲੇ ਨੇ, ਜਿਤਨੇ ਚਾਹਣ ਵਾਲੇ ਨੇ, ਉਹਨਾਂ ਦਾ ਇੱਕ ਆਪਣਾ ਹੀ ਔਰਾ ਹੈ। ਉਹਦੀ ਰੀਜ਼ਨ ਕਿਉਂਕਿ ਦੇਖੋ ਅੱਜ ਵੀ ਉਹ ਆਪਣੇ ਜਿਹੜੇ ਨੇ ਨਾ, ਉਹ ਕਹਿੰਦੇ ਨੇ ਨਾ ਕਿ ਆਪਣੀ ਸਾਖਤ ਨੂੰ ਕਾਇਮ ਰੱਖੇ ਹੈ ਅਤੇ ਸਾਡੇ ਨਾਲ ਜੁੜੇ ਰਹਿੰਦੇ ਨੇ, ਸਾਡੇ ਨਾਲ ਬਣੇ ਰਹਿੰਦੇ ਨੇ। ਅਤੇ ਅਸਲ ਵਿੱਚ ਇੱਥੇ ਇਹ ਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲੱਭਦਾ ਮਤਲਬ ਕਿ ਹਰ ਕਿਸਮ ਦਾ ਕੰਟੈਂਟ ਵਗੈਰਾ, ਹਰ ਚੀਜ਼ ਲੱਭਦੀ ਹੈ, ਬਟ ਕੁਝ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਨੇ ਕਿ ਇਨਸਾਨ ਨੂੰ ਇਹੀ ਫੀਲ ਨਹੀਂ ਹੁੰਦਾ ਕਿ ਬੰਦਾ ਕਰ ਕੀ ਰਿਹਾ। ਅਤੇ ਮਤਲਬ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਆਪਣੀ ਮਰਜ਼ੀ ਹੁੰਦੀ ਹੈ ਕਿ ਤੁਸੀਂ ਜੋ ਫੀਡ ਤੁਹਾਡੀ ਇੱਕ ਵਾਰੀ ਆ ਗਈ ਉਹ ਫੀਡ ਦੇ ਉੱਤੇ ਹੀ ਤੁਹਾਡਾ ਸਭ ਕੁਝ ਚੱਲ ਰਿਹਾ। ਅਤੇ ਜਿਹੜਾ ਆਪਾਂ ਰੇਡੀਓ ਦੀ ਗੱਲ ਕਰੀਏ ਤਾਂ ਰੇਡੀਓ ਅੱਜ ਵੀ ਉਹੀ ਚੀਜ਼ ਹੈ ਕਿ ਰੇਡੀਓ 'ਤੇ ਤੁਹਾਨੂੰ ਇੰਟਰਟੇਨਮੈਂਟ ਵੀ ਲੱਭਦੀ ਹੈ, ਤੁਹਾਨੂੰ ਨੌਲੇਜ ਵੀ ਲੱਭਦਾ, ਤਾਂ ਤੁਹਾਨੂੰ ਹਰ ਕਿਸਮ ਦਾ, ਹਰ ਕਿਸਮ ਦੇ ਬਾਰੇ ਗੱਲ ਕਰਨ ਦਾ ਮੌਕਾ ਲੱਭਦਾ, ਤਾਂ ਤੁਸੀਂ ਗੱਲ ਕਰਦੇ ਹੋ।

ਖੈਰ ਅੱਜ ਦਾ ਟੋਪਿਕ ਨੂੰ ਅਸੀਂ ਲੈ ਕੇ ਚੱਲਾਂਗੇ ਸੋਸ਼ਲ ਮੀਡੀਆ ਦੇ ਉੱਤੇ, ਅਤੇ ਜਿਹੜਾ ਅਸੀਂ ਗੱਲ ਕਰਾਂਗੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਾਂਗੇ ਕਿ ਸੋਸ਼ਲ ਮੀਡੀਆ ਨੇ ਸਾਨੂੰ ਕਿੰਨਾ ਕੁ ਦੂਰ ਕਰਤਾ ਆਪਣਿਆਂ ਤੋਂ, ਅਤੇ ਸਾਨੂੰ ਕਿਤਨੇ ਬੈਨੀਫਿਟਸ ਨੇ ਔਰ ਸਾਨੂੰ ਕਿਤਨਾ ਕੁ ਸਾਨੂੰ ਦੂਰ ਕਰਤਾ ਗਿਆ। ਅਗਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਏ ਤਾਂ ਹਾਂਜੀ ਇਹ ਵਾਕਈ ਗੱਲ ਹਕੀਕਤ ਹੈ, ਇਸ ਗੱਲ ਦੀ ਦੋ ਰਾਏ ਨਹੀਂ ਹੈ।

ਤੇ ਇਹ ਮੇਰੇ ਇੱਕ ਵੀਰ ਨੇ ਮੇਰੇ ਵੀਰਾਂ ਨੇ ਜਿਨ੍ਹਾਂ ਦਾ ਇੱਕ ਵੋਇਸ ਮੈਸੇਜ ਆਇਆ ਅਤੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਮੈਨੂੰ ਡਾਇਰੈਕਟ ਮਤਲਬ ਕਿ ਵੋਇਸ ਮੈਸੇਜ ਦੀ ਜਗ੍ਹਾ ਅਗਰ ਤੁਸੀਂ ਮਤਲਬ ਕਿ ਟਾਈਪ ਕਰਕੇ ਭੇਜੋ ਤਾਂ ਇਹ ਸਾਡੇ ਲਈ ਜ਼ਿਆਦਾ ਆਸਾਨੀ ਹੋਏਗੀ ਕਿ ਤੁਹਾਨੂੰ ਪੜ੍ਹਨਾ ਵੀ ਈਜ਼ੀ ਹੋਏਗਾ ਕਿਉਂਕਿ ਅਸੀਂ ਲਾਈਵ ਹੁੰਦੇ ਹਾਂ ਅਤੇ ਜੋ ਅਸੀਂ ਮੈਸੇਜ ਸੁਣਾਂਗੇ ਤਾਂ ਸਾਰੀ ਗੱਲ ਉਹ ਫਿਰ ਉਹ ਮਤਲਬ ਪ੍ਰੋਪਰ ਨਹੀਂ ਮਤਲਬ ਕਿ ਸਾਨੂੰ ਸੁਣਾਈ ਨਹੀਂ ਦਿੰਦਾ ਇੱਥੇ ਠੀਕ ਹੈ ਅਤੇ ਅਗਰ ਤੁਸੀਂ ਟਾਈਪ ਕਰਦੇ ਹੋ ਤਾਂ ਇਹ ਸਾਨੂੰ ਬਹੁਤ ਚੰਗਾ ਲੱਗੇਗਾ ਤਾਂ ਖੈਰ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਅੱਜ ਦੀ ਜਿਹੜਾ ਸਾਡਾ ਟੋਪਿਕ ਸੀ ਉਹ ਸਾਡਾ ਟੋਪਿਕ ਚੱਲ ਰਿਹਾ ਸੀ ਬੇਸਿਕਲੀ ਸੋਸ਼ਲ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਸਾਨੂੰ ਕਿਤਨਾ ਕੋਈ ਸਾਨੂੰ ਦੂਰ ਕੀਤਾ ਹੈ ਆਪਣੇ ਉਹਨਾਂ ਤੋਂ ਲਾਈਕ ਤੁਹਾਡੀ ਜਿਹੜੀ ਸਾਖਤ ਹੈ ਜਿਹੜਾ ਅਸੀਂ ਰੇਡੀਓ ਸ਼ੇਡੀਓ ਸੁਣਦੇ ਹਾਂ ਅਸੀਂ ਜਿਹੜਾ ਮਤਲਬ ਰੇਡੀਓ 'ਤੇ ਗੱਲ ਕਰਦੇ ਹਾਂ ਮਤਲਬ ਉਹ ਕਿਤਨੀ ਹੀ ਚੇਂਜਿੰਗ ਹੋ ਚੁੱਕੀ ਹੈ ਲਾਈਫ ਸਾਡੀ ਲਾਈਫ ਦੇ ਵਿੱਚ ਅਤੇ ਅਸੀਂ ਉਹ ਚੀਜ਼ਾਂ ਤੱਕਾਂਗੇ ਖੈਰ ਅਸੀਂ ਜਿਹੜਾ ਟੋਪਿਕ ਕਰਾਂਗੇ ਸਭ ਤੋਂ ਪਹਿਲਾਂ ਟੋਪਿਕ ਜਿਹੜਾ ਸਰ ਚੱਲ ਰਿਹਾ ਨਾ ਮੇਰੇ ਮਾਇੰਡ ਦੇ ਵਿੱਚ ਜਿਹੜੀ ਗੱਲ ਆਈ ਹੈ ਮੈਂ ਜਦੋਂ ਉਸ ਬੰਦੇ ਨਾਲ ਗੱਲ ਕਰ ਰਿਹਾ ਸੀ ਆਪਣੇ ਦੋਸਤ ਨਾਲ ਤਾਂ ਉਹਨੇ ਸਭ ਤੋਂ ਪਹਿਲਾਂ ਮੇਰੇ ਨਾਲ ਇਹੀ ਗੱਲ ਕੀਤੀ ਉਹਨੇ ਕਿ ਯਾਰ ਕਿ ਜਿਹੜਾ ਟਿਕਟੋਕ ਇਸ ਟਾਈਮ ਚੱਲ ਰਿਹਾ ਅਤੇ ਤੁਸੀਂ ਮਤਲਬ ਕਿ ਟਿਕਟੋਕ ਦੇ ਉੱਤੇ ਵੀ ਮਤਲਬ ਬ੍ਰੋਡਕਾਸਟਿੰਗ ਬੇਸਿਕਲੀ ਉੱਥੇ ਵੀ ਲੋਕ ਬ੍ਰੋਡਕਾਸਟਿੰਗ ਕਰ ਰਹੇ ਨੇ ਅਦਰਸ ਪਲੇਟਫਾਰਮਸ ਨੇ ਜਿੱਥੇ ਮਤਲਬ ਕਿ ਲੋਕ ਲਾਈਵ ਆ ਕੇ ਮਤਲਬ ਬ੍ਰੋਡਕਾਸਟਿੰਗ ਕਰਦੇ ਨੇ ਐਜ਼ ਅ ਹੋਸਟ ਉੱਥੇ ਬਹਿੰਦੇ ਨੇ ਅਤੇ ਉੱਥੇ ਮਤਲਬ ਬਹਿ ਕੇ ਮਤਲਬ ਕਿ ਉਹ ਇੱਕ ਮਤਲਬ ਉਹਨਾਂ ਦਾ ਇੱਕ ਅਲੱਗ ਹੀ ਸਿਸਟਮ ਬਣੇ ਆ ਲਾਈਕ ਉੱਥੇ ਤੁਸੀਂ ਅਰਨਿੰਗ ਵੀ ਕਰ ਰਹੇ ਆ ਅਤੇ ਉਹ ਲੇਕਿਨ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹ ਮੋਸਟਲੀ ਜ਼ਿਆਦਾ ਕਰ ਰਹੀ ਹੈ ਲੇਕਿਨ ਅਗਰ ਤੁਸੀਂ ਗੱਲ ਕਰੋ ਨਾ ਸਾਡੇ ਇੱਥੇ ਯੂਕੇ ਦੇ ਲੋਕ ਇਹ ਬਹੁਤ ਘੱਟ ਲੋਕ ਨੇ ਜਿਹੜੇ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਇੰਟਰਟੇਨਮੈਂਟ ਲੈਂਦੇ ਨੇ ਜਾਂ ਫਿਰ ਉਹ ਮਤਲਬ ਕਿ ਇਸ ਤਰ੍ਹਾਂ ਲਾਈਵ ਜਾਂਦੇ ਨੇ ਉਹਨਾਂ ਦਾ ਮਤਲਬ ਐਸ ਐਚ ਕੋਈ ਪਲਾਨ ਨਹੀਂ ਹੁੰਦੇ ਕਿਉਂ ਕਿਉਂਕਿ ਉਹਨਾਂ ਦੀ ਸਾਡੀ ਇੱਥੇ ਲਾਈਫ ਇਤਨੀ ਬਿਜ਼ੀ ਚੱਲ ਰਹੀ ਹੈ ਕਿ ਸਾਨੂੰ ਉਹਦਾ ਟਾਈਮ ਨਹੀਂ ਮਿਲਦਾ ਕਿ ਅਸੀਂ ਜਾ ਕੇ ਉੱਥੇ ਮਤਲਬ ਕਿ ਬ੍ਰੋਡਕਾਸਟਿੰਗ ਉੱਥੇ ਕਰੀਏ ਹਾਂ ਲੇਕਿਨ ਇਹ ਵੇ ਕਿ ਅਸੀਂ ਸਾਖਤ ਆਪਣੀ ਲੈ ਕੇ ਚੱਲ ਰਹੇ ਹਾਂ ਕਿਉਂਕਿ ਅਸੀਂ ਸ਼ੁਰੂ ਤੋਂ ਇਹੀ ਸੁਣਿਆ ਅਤੇ ਇਹੀ ਕੀਤਾ ਤਾਂ ਇਸ ਲਈ ਸਾਨੂੰ ਅੱਛਾ ਲੱਗਦਾ

ਤੇ ਜਦੋਂ ਮੈਨੂੰ ਯਾਦ ਹੈ ਕਿ ਜਦੋਂ ਸਾਡਾ ਮਤਲਬ ਕਿ ਰੇਡੀਓ ਦਾ ਮਤਲਬ ਕਿ ਜ਼ਮਾਨਾ ਸਾਡੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਅਰੂਜ 'ਤੇ ਸੀ, ਲਾਈਕ ਉਸ ਟਾਈਮ ਇੱਕ ਮਿਊਜ਼ਿਕ ਆਇਆ ਸੀ ਅਤੇ ਇੱਕ ਮਤਲਬ ਕਿ ਉਸ ਟਾਈਮ ਵੀ ਮਤਲਬ ਕਿ ਬਲੂਟੂਥ ਦੇ ਉੱਤੇ ਚੱਲ ਰਿਹਾ ਸੀ, ਮਤਲਬ ਕਿ ਬਲੂਟੂਥ ਐਰਾ ਚੱਲ ਰਿਹਾ ਸੀ ਅਤੇ ਉਹ ਲੋਕ ਸੁਣਨਾ ਚਾਹੁੰਦੇ ਸਨ ਕਿ ਉਸ ਟਾਈਮ ਵੀ ਮਤਲਬ ਕਿ ਸਾਡੇ ਇੱਥੇ ਮਤਲਬ ਚੱਲਦਾ ਸੀ, ਲੇਕਿਨ ਉਸ ਟਾਈਮ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੇ ਉੱਥੇ ਪੰਜਾਬ ਦੇ ਵਿੱਚ ਵੀ ਨਾ ਰੇਡੀਓ ਉਸ ਟਾਈਮ ਟ੍ਰੈਂਡਿੰਗ 'ਤੇ ਹੈ ਸੀ, ਇਹ ਨਹੀਂ ਕਿ ਟ੍ਰੈਂਡਿੰਗ ਮਤਲਬ ਬਿਲਕੁਲ ਹੀ ਮਤਲਬ ਖਤਮ ਹੋ ਗਈ ਸੀ, ਉੱਥੇ ਬਿਲਕੁਲ ਟ੍ਰੈਂਡਿੰਗ ਹੈ ਸੀ ਅਤੇ ਉਸ ਟਾਈਮ ਇੱਕ ਟਰੈਕ ਆਇਆ ਸੀ ਅਤੇ ਮੇਰਾ ਦਿਲ ਹੈ ਕਿ ਸਟਾਰਟ ਸੀ ਜਿਹੜਾ ਟੋਪਿਕ ਹੈ ਨਾ ਉੱਥੋਂ ਲੈ ਕੇ ਚੱਲੀਏ ਤਾਂ ਕਿ ਸਾਨੂੰ ਉਹ ਮਤਲਬ ਅਸੀਂ ਉਸੀ ਜਗ੍ਹਾ 'ਤੇ ਪਹੁੰਚ ਜਾਈਏ, ਮਤਲਬ ਉਹੀ ਚੀਜ਼ਾਂ ਅਸੀਂ ਕਰੀਏ, ਮਤਲਬ ਯਾਦ ਕਿ ਜਦੋਂ ਸਾਡੇ ਉੱਥੇ ਮਤਲਬ ਕਿ ਸਾਡੇ ਕੋਲ ਫੋਨ 'ਤੇ ਹੁੰਦੇ ਸਨ, ਲੇਕਿਨ ਉਹ ਫੋਨ ਸਿਰਫ ਹੁੰਦੇ ਸਨ ਕਾਲ ਮਤਲਬ ਇਨਕਮਿੰਗ ਕਾਲ, ਆਊਟਗੋਇੰਗ ਕਾਲ, ਬਸ ਇਹੀ ਦੋ ਸਾਡੇ ਕੋਲ ਸਿਸਟਮ ਹੁੰਦੇ ਸਨ, ਜਾਂ ਉਹਦੇ 'ਚ ਮਲਟੀਮੀਡੀਆ ਆਪਸ਼ਨ ਹੁੰਦਾ ਸੀ ਜਿਹਦੇ 'ਚ ਕਾਰਡ ਪਾ ਲੈਂਦੇ ਸਨ, ਤੁਹਾਨੂੰ ਪਤਾ ਹੋਏਗਾ ਕਿ ਉਸ ਟਾਈਮ ਕਾਰਡ ਚੱਲਦਾ ਸੀ, ਉਹਦੀ ਮਾਈਕਰੋ ਕਾਰਡ ਚੱਲਦਾ ਸੀ ਜਿਹਦੇ 'ਚ ਅਸੀਂ ਮਤਲਬ ਕਿ ਕੋਈ ਆਪਣੇ ਮਰਜ਼ੀ ਦਾ ਟਰੈਕਸ ਵਗੈਰਾ ਕਰਵਾ ਲਏ, ਡਾਊਨਲੋਡ ਕਰਵਾ ਲਏ ਅਤੇ ਉਹ ਜਨਾਬ ਅਸੀਂ ਮਤਲਬ ਉੱਥੇ ਸੁਣ ਲਏ ਅਤੇ ਇਹੀ ਮਤਲਬ ਇਹੀ ਇੰਟਰਟੇਨਮੈਂਟ ਸੀ ਬੇਸਿਕ। ਉਸ ਟਾਈਮ ਸੋਸ਼ਲ ਮੀਡੀਆ ਨਾਲ ਇਤਨੇ ਕਨੈਕਟ ਨਹੀਂ ਸਾਂ ਕਿਉਂਕਿ ਮੈਨੂੰ ਯਾਦ ਹੈ ਕਿ ਮੈਂ ਪਾਕਿਸਤਾਨ ਦੇ ਵਿੱਚ ਜਦੋਂ ਮੈਂ ਹੈ ਸਾਂ ਅਤੇ ਉਸ ਟਾਈਮ ਯਾਹੂ ਮਸੈਂਜਰ ਯੂਜ਼ ਕਰਨਾ ਸ਼ੁਰੂ ਕੀਤਾ ਸੀ 2010 ਵਿੱਚ ਅਤੇ ਹਾਂਜੀ ਉਸ ਟਾਈਮ ਯਾਹੂ ਮਸੈਂਜਰ ਚੱਲਦਾ ਸੀ, ਉਹ ਰੋ ਰੋ ਕੇ ਮਤਲਬ ਉਹਦੇ ਇੰਟਰਨੈਟ ਯਾ ਉਧਰ ਜਿਹੜਾ ਸੀ ਨਾ ਇਹੋ ਜਿਹਾ ਸੀ ਕਿ ਬਸ ਬੰਦਾ ਕਿ ਬਸ ਠੀਕ ਹੈ ਜੀ ਖਾਣਾ ਪੂਰੀ ਹੋ ਰਹੀ ਹੈ, ਲੇਕਿਨ ਆਸਤਾ ਆਸਤਾ ਫਿਰ ਇਤਨੀ ਟੈਕਨੋਲੋਜੀ ਮਤਲਬ ਇਤਨਾ ਜਦੀਦ ਹੁੰਦਾ ਗਿਆ ਕਿ ਅੱਜ ਇੱਕ ਕਲਿੱਕ ਦੇ ਉੱਤੇ ਤੁਸੀਂ ਮਤਲਬ ਇੰਝ ਮਤਲਬ ਕਿ ਇਸ ਤਰ੍ਹਾਂ ਵੈਬਸਾਈਟ ਕਲਿੱਕ ਕਰ ਰਹੇ ਹੁੰਦੇ ਹੋ ਲਾਈਕ ਜਿਸ ਤਰ੍ਹਾਂ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਮਤਲਬ ਆਪਣੀ ਗੈਲਰੀ ਯੂਜ਼ ਕਰ ਰਹੇ,

ਤੁਸੀਂ ਇਹ ਟਰੈਕ ਇੰਜੋਏ ਕਰੋ ਤੇ ਉਸ ਟਰੈਕ ਦੇ ਨਾਲ ਫਿਰ ਤੁਹਾਨੂੰ ਉਸ ਤੋਂ ਬਾਅਦ ਅਸੀਂ ਜਿਹੜਾ ਦੌਰ ਸੀ ਉਸ ਦੌਰ ਦੇ ਵਿੱਚ ਤੁਹਾਨੂੰ ਵਾਪਸ ਲੈ ਕੇ ਚੱਲਾਂਗੇ। ਖੈਰ ਤੁਸੀਂ ਤਾਂ ਸਾਡੇ ਨਾਲ ਹੋ, ਲੇਕਿਨ ਅਸੀਂ ਅੱਜ ਪੁਰਾਣੀ ਯਾਦਾਂ ਤਾਜ਼ਾ ਕਰਾਂਗੇ ਤੇ ਉਹਦੇ ਬਾਰੇ ਹੀ ਚੀਜ਼ ਗੱਲ ਕਰਾਂਗੇ। ਖੈਰ ਟਰੈਕ ਸੁਣੋ।

ਓਕੇ ਜੀ ਜੀ ਆਇਆਂ ਨੂੰ ਵੈਲਕਮ ਬੈਕ ਜੀ। ਮੈਂ ਤੁਹਾਨੂੰ ਦੱਸ ਰਿਹਾ ਸਾਂ ਜਿਹੜਾ ਸਾਡਾ ਟੋਪਿਕ ਚੱਲ ਰਿਹਾ ਸੀ ਉਹ ਚੱਲ ਰਿਹਾ ਸੀ ਕਿ ਸੋਸ਼ਲ ਮੀਡੀਆ ਕਿ ਲੋਕ ਰੇਡੀਓ ਤੋਂ ਡਿਸਕਨੈਕਟ ਹੋ ਕੇ ਸਾਡੇ ਪੰਜਾਬ ਦੇ ਜਿੰਨੇ ਵੀ ਸਾਡੇ ਚੜ੍ਹਦੇ ਪੰਜਾਬ ਦੇ ਹੋ ਗਏ ਜਾਂ ਸਾਡੇ ਲਹਿੰਦੇ ਪੰਜਾਬ ਦੇ ਹੋ ਗਏ, ਮਤਲਬ ਪਾਕਿਸਤਾਨ, ਇੰਡੀਆ, ਸਾਊਥ ਏਸ਼ੀਅਨ ਕਮਿਊਨਿਟੀ ਜਿੰਨੀ ਵੀ ਸਾਡੀ ਆ ਉਹ ਰੇਡੀਓ ਨਾਲ ਡਿਸਕਨੈਕਟ ਹੋ ਕੇ ਅਤੇ ਜਿਹੜੀ ਨਾ ਸੋਸ਼ਲ ਮੀਡੀਆ ਵੱਲ ਕਿਉਂ ਜਾ ਰਹੀ ਹੈ ਅਤੇ ਉਹਦੇ ਕਈ ਮਤਲਬ ਕਿ ਪਰਪਸ ਨੇ, ਕਿਉਂਕਿ ਅੱਜ ਦਾ ਜਿਹੜਾ ਟੋਪਿਕ ਹੈ ਸਾਡਾ ਬੇਸਿਕਲੀ ਸੋਸ਼ਲ ਮੀਡੀਆ ਨਾਲ ਕਨੈਕਟ ਹੈ ਅਤੇ ਸੋਸ਼ਲ ਮੀਡੀਆ ਦਾ ਬੇਸਿਕ ਜਿਹੜਾ ਪਰਪਸ ਹੈ ਉਹ ਲੋਕਾਂ ਨੇ ਕਿ ਇੱਦਾਂ ਬਣਾਇਆ ਅਤੇ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਅਤੇ ਅਸੀਂ ਇਸ ਚੀਜ਼ ਨੂੰ ਕੈਰੀ ਔਨ ਕਰਾਂਗੇ ਅੱਜ ਕੰਟੈਂਟ ਨੂੰ ਅਤੇ ਨਾਲ ਨਾਲ ਤੁਹਾਨੂੰ ਟਰੈਕ ਵੀ ਜਿਹੜੇ ਨੇ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਤੁਸੀਂ ਜਿਹੜਾ ਮੇਰੇ ਨਾਲ ਕਿਸੇ ਨੇ ਵੀ ਕੰਟੈਕਟ ਕਰਨਾ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ 0115700971 ਅਤੇ ਤੁਸੀਂ ਮੈਨੂੰ ਲਾਈਵ ਸਟ੍ਰੀਮ ਦੇ ਉੱਤੇ ਤੁਸੀਂ ਮੈਨੂੰ ਕਨੈਕਟ ਹੋ ਸਕਦੇ ਹੋ radiofaza.co.uk ਅਤੇ ਐਪਲੀਕੇਸ਼ਨ ਜਿਹੜੀ ਹੈ ਤੁਸੀਂ ਡੈਬ ਦੇ ਉੱਤੇ ਮੈਨੂੰ ਟਿਊਨ ਕਰ ਸਕਦੇ ਹੋ radiofaza97.1 ਲਾਈਕ 97.1 ਅਤੇ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਾਂਗੇ ਅਤੇ ਬੇਸਿਕਲੀ ਜਿਹੜਾ ਗੱਲ ਸਾਡਾ ਕਰਨ ਦਾ ਮਕਸਦ ਹੈ ਕਿ ਸੋਸ਼ਲ ਮੀਡੀਆ 'ਤੇ ਆਵਾਮ ਕਿਉਂ ਆਈ ਹੈ। ਸੋਸ਼ਲ ਮੀਡੀਆ 'ਤੇ ਬੇਸਿਕ ਜਿਹੜਾ ਨਾ ਲੋਕੀ ਕਹਿੰਦੇ ਨੇ ਸਸਤੀ ਸ਼ੋਹਰਤ ਅਤੇ ਇਹ ਅਤੇ ਉਹ, ਲੇਕਿਨ ਮੇਰਾ ਮੰਨਣਾ ਇਹ ਹੈ ਕਿ ਸਸਤੀ ਸ਼ੋਹਰਤ ਨਹੀਂ ਹੈ, ਉਹ ਵੀ ਇੱਕ ਆਪਣੀ ਜਗ੍ਹਾ ਇੱਕ ਮਤਲਬ ਪ੍ਰੋਪਰ ਉੱਥੇ ਵੀ ਕੰਟੈਂਟ ਤੁਹਾਨੂੰ ਦੇਣਾ ਪੈਂਦਾ ਅਤੇ ਅੱਜ ਮੈਂ ਤੁਹਾਨੂੰ ਉਹ ਵੀ ਤਰੀਕੇ ਦੱਸਾਂਗਾ ਕਿ ਲਾਈਕ ਤੁਸੀਂ ਮਤਲਬ ਕਿ ਉੱਥੋਂ ਕਿਸ ਨਾਲ ਮਤਲਬ ਕਿ ਜਿਹੜਾ ਹੁੰਦਾ ਨਾ ਕਿ ਤੁਸੀਂ ਅਰਨਿੰਗ ਕਿਸ ਨਾਲ ਕਰ ਸਕਦੇ ਹੋ। ਬੇਸਿਕਲੀ ਮੈਂ ਹੁਣ ਤੁਹਾਨੂੰ ਟਿਪਸ ਐਂਡ ਟ੍ਰਿਕਸ ਉਹ ਤਾਂ ਨਹੀਂ ਦੱਸਾਂਗਾ ਲਾਈਕ ਜਿਸਾਂ ਯੂਟਿਊਬ ਦੇ ਉੱਤੇ ਟਟੋਰੀਅਲ ਚੱਲ ਰਹੇ ਹੁੰਦੇ ਨੇ, ਲੇਕਿਨ ਸਾਡਾ ਇੱਕ ਇੱਥੇ ਜਿਹੜਾ ਹਿਸਾਬ ਹੋਏਗਾ ਥੋੜ੍ਹਾ ਜਿਹਾ ਡਿਫਰੈਂਟ ਹੋਏਗਾ। ਲਾਈਕ ਤੁਹਾਨੂੰ ਮੈਂ ਬੇਸਿਕ ਜਿਹੜੀਆਂ ਨਾ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਅੱਗੇ ਮੈਂ ਦੱਸਾਂਗਾ ਕਿ ਉਹਦੀ ਰੀਜ਼ਨ ਇਹ ਹੈ ਕਿ ਤਾਂ ਲੋਕ ਇਸ ਟਾਈਮ ਨਾ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਤਨਾ ਸਾਡਾ ਯੂਥ ਹੈ, ਜਿਤਨਾ ਮਤਲਬ ਸਾਡੇ ਮਤਲਬ ਹੁਣ ਤਾਂ ਸਾਡੇ ਓਲਡੀ ਵੀ ਕਹਿ ਲਓ ਕਿ ਜਿਤਨੇ ਸਾਡੇ ਓਲਡੀ ਵੀ ਨੇ, ਜਿਤਨੇ ਸਾਡੇ ਮਤਲਬ ਕਿ ਘਰ ਦੇ ਵੱਡੇ ਵਡੇਰ ਨੇ, ਉਹ ਵੀ ਜਨਾਬ ਹੁਣ ਸੋਸ਼ਲ ਮੀਡੀਆ ਦੇ ਉੱਤੇ ਨੇ ਅਤੇ ਬਗੈਰ ਸੋਸ਼ਲ ਮੀਡੀਆ ਦੇ ਹੁਣ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਬੜੇ ਹੋਏ। ਮਤਲਬ ਕਿ ਜਿਹੜਾ ਦੂਰ ਬੈਠਿਆ ਬੰਦਾ ਹੈ, ਠੀਕ ਹੈ, ਉਹ ਨਜ਼ਦੀਕ ਹੋ ਗਿਆ ਅਤੇ ਜਿਹੜਾ ਨਜ਼ਦੀਕ ਬੈਠਿਆ ਬੰਦਾ ਮਤਲਬ ਇੱਕ ਕਮਰੇ 'ਚ ਅਗਰ ਅਸੀਂ 4-5 ਬੰਦੇ ਬੈਠੇ ਹੁੰਦੇ ਹਾਂ ਅਤੇ ਤੁਹਾਨੂੰ ਪਤਾ ਤਾਂ ਹੈ ਫਿਰ ਜਿਸ ਤਰ੍ਹਾਂ 4-5 ਬੰਦੇ ਬੈਠੇ ਨੇ ਅਤੇ ਉਹਨਾਂ 'ਚੋਂ ਇਸ ਤਰ੍ਹਾਂ ਹੈ ਕਿ 2-3 ਕਨੈਕਟ ਹੋਏ ਨੇ ਇੱਥੋਂ ਦੀ ਮੁਲਕੋਂ ਬਾਹਰ ਅਤੇ ਕੁਝ ਐਸੇ ਨੇ ਜਿਹੜੇ ਨਾਲ ਬੈਠੇ ਬੰਦੇ ਨੂੰ ਵੀ ਮੂੰਹ ਨਹੀਂ ਲਾ ਰਹੇ ਹੁੰਦੇ ਅਤੇ ਦੈਟਸ ਨਾਟ ਗੁੱਡ। ਮਤਲਬ ਮੈਂ ਕਹਿਣਾ ਚਾਹੁੰਦਾ ਵਾਂ ਕਿ ਇਸ ਤਰ੍ਹਾਂ ਦੇ ਜਿਹੜੇ ਮਾਮਲਾਤ ਹੁੰਦੇ ਨੇ ਨਾ ਇਸ ਇਹਦਾ ਸੋਸ਼ਲ ਮੀਡੀਆ 'ਤੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਨੁਕਸਾਨ ਹੈ ਸਾਡਾ।

ਤੇ ਜਿਹੜਾ ਹੈ ਨਾ ਜਦੋਂ ਦੀ ਮਤਲਬ ਟਿਕਟੋਕ ਆਈ, ਮਤਲਬ ਤੁਸੀਂ ਜਾਣਦੇ ਹੋ ਕਿ ਸਾਰੇ ਸਾਡੇ ਜਿਤਨੇ ਵੀ ਯੂਕੇ ਵਾਲੇ ਨੇ ਨਾ, ਅਸੀਂ ਯੂਕੇ ਵਾਲੇ ਜਿਤਨੇ ਵੀ ਅਸੀਂ ਮਤਲਬ ਇੱਥੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਅਸੀਂ ਨਾ ਮਤਲਬ ਕਿ ਬ੍ਰੋਡਕਾਸਟਿੰਗ ਕਰੀਏ ਜਾ ਕੇ ਲਾਈਵ ਪਈਏ, ਲੇਕਿਨ ਜਿਹੜੇ ਸਾਡੇ ਮਤਲਬ ਕਿ ਸਾਊਥ ਏਸ਼ੀਅਨ ਜਿਤਨੀ ਵੀ ਕਮਿਊਨਿਟੀ ਹੈ, ਜਦੋਂ ਪਾਕਿਸਤਾਨ ਹੋ ਗਿਆ, ਇੰਡੀਆ ਹੋ ਗਿਆ, ਲੇਕਿਨ ਇੱਧਰ ਦੇ ਜਿਹੜੇ ਲੋਕ ਨੇ ਉਹ ਬਹੁਤ ਅੱਛੇ ਤਰੀਕੇ ਨਾਲ ਪ੍ਰੋਪਰ ਲਾਈਵ ਆ ਰਹੇ ਨੇ। ਇੱਧਰ ਦੇ ਵੀ ਲੋਕ ਕੁਝ ਹੈ ਨੇ ਜਿਹੜੇ ਜਾਂਦੇ ਨੇ ਮਤਲਬ ਕਿ ਲਾਈਵ ਸ਼ੋ ਵਗੈਰਾ ਕਰਦੇ ਨੇ, ਬਟ ਉਹਨਾਂ ਦਾ ਜਿਹੜਾ ਸਿਸਟਮ ਹੁੰਦਾ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ। ਲਾਈਕ ਮਤਲਬ ਕਿ ਉਹ ਪ੍ਰੋਪਰ ਇੱਕ ਕੰਟੈਂਟ ਲੈ ਕੇ ਆਉਂਦੇ, ਲੇਕਿਨ ਸਾਡੇ ਉੱਤੇ ਥੋੜ੍ਹੀ ਜਿਹੀ ਨਾ ਲਾਈਕ ਮਤਲਬ ਆਫ ਟਰੈਕ ਹੋਈ ਹੈ ਆਵਾਮ। ਲੇਕਿਨ ਖੈਰ ਅਸੀਂ ਇਸ ਟੋਪਿਕ ਵੱਲ ਨਹੀਂ ਜਾਵਾਂਗੇ, ਉਹ ਜੋ ਵੀ ਕਰ ਰਹੇ ਉਹਨਾਂ ਦਾ ਆਪਣਾ ਫੇਲ, ਅਸੀਂ ਕਿਸੇ ਦੁਬਾਰੇ ਕੋਈ ਗੱਲ ਨਹੀਂ ਕਰ ਸਕਦੇ ਅਤੇ ਨਾ ਸਾਨੂੰ ਕੋਈ ਮਤਲਬ ਹੂ ਦਾ ਹਾਲ ਆਇਆ, ਮਤਲਬ ਕਿ ਯੂਨੋ ਅਸੀਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਵੀ, ਕਿਉਂਕਿ ਜੱਜ ਸਾਡਾ ਕਰਨਾ ਮਕਸਦ ਹੀ ਨਹੀਂ ਹੈ। ਠੀਕ ਹੈ, ਉਹ ਜੋ ਵੀ ਕਰ ਰਹੇ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਾਂਗੇ, ਲੇਕਿਨ ਅਸੀਂ ਜਿਹੜੀ ਗੱਲ ਹੈ ਉਸ ਗੱਲ ਦੇ ਉੱਤੇ ਲਾਜ਼ਮੀ ਗੱਲ ਕਰਾਂਗੇ ਕਿ ਦੇਖੋ ਸੋਸ਼ਲ ਮੀਡੀਆ ਦੇ ਬੇਸਿਕ ਲੋਕਾਂ ਨੇ ਨਾ ਆਪਣਾ ਨਾ ਅਰਨਿੰਗ ਦਾ ਜ਼ਰੀਆ ਬਣਾ ਲਿਆ। ਠੀਕ ਹੈ, ਸੋਰਸ ਆਫ ਇਨਕਮ ਬਣ ਗਿਆ ਉਹਨਾਂ ਦਾ, ਅਤੇ ਦੈਟਸ ਵਾਈ ਫਿਰ ਜਦੋਂ ਸੋਰਸ ਆਫ ਇਨਕਮ ਬਣ ਜਾਂਦਾ ਤਾਂ ਫਿਰ ਲੋਕ ਉਸ ਚੀਜ਼ ਵੱਲ ਜ਼ਿਆਦਾ ਰਾਗਿਬ ਹੁੰਦੇ ਨੇ। ਸਾਡੇ ਜਿਸ ਤਰ੍ਹਾਂ ਮਤਲਬ ਕਿ ਪੰਜਾਬ ਚੜ੍ਹਦੇ ਪੰਜਾਬ ਲੈ ਲਓ, ਲਹਿੰਦਾ ਪੰਜਾਬ ਲੈ ਲਓ, ਇੱਧਰ ਦੇ ਜਿਤਨੇ ਸਾਡੇ ਵੀਰ ਭਰਾ ਭੈਣ ਭਰਾ ਜਿਤਨੇ ਵੀ ਹੈ ਨੇ, ਉਹ ਜ਼ਿਆਦਾਤਰ ਮੋਸਟਲੀ ਜਿਹੜਾ ਯੂਥ ਹੈ ਹੋ ਗਿਆ, ਓਲਡੀ ਹੋ ਗਏ, ਜਿਤਨੇ ਹੋ ਗਏ ਉਹ ਘਰ ਦੇ ਜਿਤਨੇ, ਜਦੋਂ ਦਾ ਉਹਨਾਂ ਦਾ ਮਤਲਬ ਕਿ ਕਹਿ ਲਓ ਕਿ ਉਹਨਾਂ ਕੰਟੈਂਟ ਬਣਾਉਣਾ ਸ਼ੁਰੂ ਕੀਤਾ ਨਾ, ਇੱਕ ਬੰਦੇ ਨੇ ਕੰਟੈਂਟ ਵਲੋਗਿੰਗ ਲਾਈਕ ਲੈ ਲਓ ਤੁਸੀਂ, ਉਹ ਵਲੋਗਿੰਗ ਉਹਨੇ ਸ਼ੁਰੂ ਕੀਤੀ ਹੈ ਅਤੇ ਉਹ ਵਲੋਗਿੰਗ ਲੈ ਕੇ ਚੱਲੀ ਜਾ ਰਿਹਾ, ਉਹ ਜ਼ਿਆਦਾਤਰ ਕੁਝ ਟਿਕਟੋਕ 'ਤੇ ਬੈਠੇ ਨੇ ਅਤੇ ਕੁਝ ਇੰਸਟਾਗ੍ਰਾਮ 'ਤੇ ਬੈਠੇ ਨੇ ਅਤੇ ਕੁਝ ਜਾ ਕੇ ਜਨਾਬ ਆਪਣਾ ਯੂਟਿਊਬ 'ਤੇ ਜਾ ਕੇ ਬਹਿ ਗਏ ਨੇ, ਅਤੇ ਉਹਨਾਂ ਨੂੰ ਇਸ ਚੀਜ਼ ਦਾ ਸਾਰਾ ਮਤਲਬ ਬੇਸਿਕ ਉਹਨਾਂ ਦਾ ਜਿਹੜਾ ਨਾ ਧਿਆਨ ਜਿਹੜਾ ਇਨ ਚੀਜ਼ਾਂ 'ਤੇ ਆ ਗਿਆ, ਤਾਂ ਇਨ ਚੀਜ਼ਾਂ ਦੀ ਹੀ ਵਜ੍ਹਾ ਤੋਂ ਅਤੇ ਜਿਹੜਾ ਸਾਡਾ ਜਿਹੜਾ ਮਤਲਬ ਰੇਡੀਓ ਜਿਹੜੀ ਸਾਡੀ ਸਾਖਤ ਹੈ ਉਹ ਬਹੁਤ ਘੱਟ ਹੁੰਦੀ ਜਾ ਰਹੀ ਹੈ, ਲੇਕਿਨ ਸਾਡਾ ਯੂਕੇ ਦੇ ਵਿੱਚ ਇਸ ਚੀਜ਼ ਨੂੰ ਅੱਜ ਵੀ ਮੰਨਿਆ ਜਾਂਦਾ, ਤਾਂ ਸਾਡੇ ਅੱਜ ਵੀ ਜਿਹੜੇ 60% 70% ਬੇਸਿਕ ਐਸੀ ਕਮਿਊਨਿਟੀ ਹੈ ਜਿਹੜੀ ਸਾਨੂੰ ਸੁਣਦੀ ਹੈ, ਅਤੇ ਅੱਜ ਵੀ ਉਹੀ ਰੇਡੀਓ ਦੀ ਉਹੀ ਪੀਕ ਹੈ, ਉਹੀ ਸਭ ਕੁਝ ਹੈ। ਅਤੇ ਸਾਨੂੰ ਮਤਲਬ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਇੱਥੇ ਆ ਕੇ ਫੀਲ ਕੀਤਾ ਇਸ ਚੀਜ਼ ਨੂੰ ਕਿ ਯਾਰ ਇੱਧਰ ਆ ਕੇ ਸਾਨੂੰ ਉਹੀ ਚੀਜ਼ ਲੱਭਦੀ ਹੈ, ਲਾਈਕ ਉਹ ਮੈਮਰੀਜ਼ ਜਿਹੜੀ ਅਸੀਂ ਮਤਲਬ ਛੱਡ ਆਏ ਇੱਕ ਦੌਰ ਦੇ ਵਿੱਚ, ਸਾਡਾ ਚਾਈਲਡਹੁੱਡ ਸੀ, ਅਸੀਂ ਉੱਥੇ ਮਤਲਬ ਰੇਡੀਓ ਸੁਣਿਆ, ਉੱਥੇ ਇੰਟਰਟੇਨਮੈਂਟ ਲਈ ਸਾਡੇ ਕੋਲ ਉਹੀ ਟਾਈਮ ਹੁੰਦਾ ਸੀ, ਸ਼ਾਮ ਦੇ ਟਾਈਮ ਜਦੋਂ ਅਕੈਡਮੀ ਤੋਂ ਆਉਣਾ ਅਤੇ ਜਨਾਬ ਰੇਡੀਓ ਮਤਲਬ ਕਿ ਸੁਣ ਲੈਣਾ, ਅਤੇ ਈਵਨ ਸਾਡੇ ਕੋਲ ਉਸ ਟਾਈਮ ਫੋਨ ਵੀ ਹੁੰਦੇ ਸਨ, ਲੇਕਿਨ ਅਸੀਂ ਮਤਲਬ ਕਿ ਫੋਨ ਦੇ ਵਿੱਚ ਮਤਲਬ ਇੰਟਰਨੈਟ ਤਾਂ ਹੁੰਦਾ ਨਹੀਂ ਸੀ, ਮਲਟੀਮੀਡੀਆ ਦਾ ਆਪਸ਼ਨ ਸੀ, ਦੈਟਸ ਇਟ। ਅਤੇ ਉਹ ਮਲਟੀਮੀਡੀਆ 'ਤੇ ਜਾਂ ਫਿਰ ਸਾਡੇ ਕੋਲ ਇੱਕ ਕਾਰਡ ਹੁੰਦਾ ਸੀ, ਤੁਹਾਨੂੰ ਪਤਾ ਮਾਈਕਰੋ ਕਾਰਡ ਪਏ ਹੁੰਦੇ ਸਨ, ਜਿਹਦੇ ਵਿੱਚ ਅਸੀਂ ਪ੍ਰੋਪਰ ਜਿਹਨੂੰ ਅਸੀਂ ਕਹਿੰਦੇ ਨਾ ਕਿ ਮਤਲਬ ਕੋਈ ਟਰੈਕ ਡਾਊਨਲੋਡ ਕਰਵਾ ਲਿਆ ਜਾਂ ਫਿਰ ਮਤਲਬ ਕੋਈ ਮਿਊਜ਼ਿਕ ਮਤਲਬ ਇੰਟਰਟੇਨਮੈਂਟ ਲਈ ਆਪਣੇ ਰੱਖ ਲਿਆ ਅਤੇ ਬਸ ਉਹੀ ਸੁਣਨਾ, ਜਾਂ ਫਿਰ ਅਸੀਂ ਜ਼ਿਆਦਾ ਅਗਰ ਜ਼ਿਆਦਾਤਰ ਅਸੀਂ ਕਨੈਕਟ ਹੁੰਦੇ ਸਨ ਅਤੇ ਅਸੀਂ ਉਹਦੇ ਰੇਡੀਓ ਪਲੇ ਕਰਦੇ ਹੁੰਦੇ ਸਨ ਅਤੇ ਰੇਡੀਓ ਸੁਣਦੇ ਰਹਿੰਦੇ ਸਨ, ਅਤੇ ਇਹੀ ਚੀਜ਼ਾਂ ਨੂੰ ਅਸੀਂ ਮਤਲਬ ਕਿ ਇੰਟਰਟੇਨਮੈਂਟ ਅਸੀਂ ਰੱਖਿਆ ਸੀ, ਅਤੇ ਅੱਜ ਉਹ ਜਿਹੜੀ ਸਾਡੀ ਮੈਮਰੀਜ਼ ਆ ਅਸੀਂ ਉਹਨੂੰ ਰੀਨਿਊ ਕਰਾਂਗੇ ਅਤੇ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲਾਂਗੇ। ਆਪਾਂ ਜਨਾਬ ਸਾਰੀਆਂ ਚੀਜ਼ਾਂ ਦੇ ਨਾਲ ਹਾਂ, ਅਤੇ ਅੱਜ ਦਾ ਸਾਡਾ ਕੰਟੈਂਟ ਵੀ ਜਿਹੜਾ ਬੇਸਿਕਲੀ ਉਹ ਇਹੀ ਹੈ, ਸੋਸ਼ਲ ਮੀਡੀਆ ਦੇ ਉੱਤੇ ਹੈ। ਅਤੇ ਬੇਸਿਕਲੀ ਹੁਣ ਸੋਸ਼ਲ ਮੀਡੀਆ ਮੈਂ ਤੁਹਾਨੂੰ ਬਾਬਤ ਤਾਂ ਮਤਲਬ ਕਿ ਰਿਪੀਟ ਕਰ ਰਿਹਾ ਵਾਂ ਕਿ ਸਾਡਾ ਕੰਟੈਂਟ ਐਪ ਹੈ, ਕਿਉਂਕਿ ਦੇਖੋ ਅਕਸਰ ਇਸ ਤਰ੍ਹਾਂ ਹੁੰਦਾ, ਕਿਉਂਕਿ ਸਾਡਾ ਜਿਹੜਾ ਕੱਲ੍ਹ ਚੱਲ ਰਿਹਾ ਸੀ ਕੰਟੈਂਟ ਜਿਹੜਾ ਸਹੀ, ਸਾਡਾ ਜਿਹੜਾ ਟੋਪਿਕ ਸੀ ਉਹ ਬੇਸਿਕਲੀ ਚੱਲ ਰਿਹਾ ਸੀ ਰਿਸ਼ਤੇ, ਅਤੇ ਉਹਨਾਂ ਵਿੱਚ ਜਿਹੜਾ ਸੀ ਨਾ ਥੋੜ੍ਹਾ ਜਿਹਾ ਫਲੋ ਜਿਹੜਾ ਸਾਡਾ ਸੀ, ਜਿਹੜਾ ਤੁਹਾਨੂੰ ਪਤਾ ਬੜਾ ਲਾਈਕ ਸੈਂਟੀ ਟਾਈਪ ਹੋ ਗਿਆ ਸਾਂ ਮੈਂ, ਅਤੇ ਮੈਂ ਕਈ ਕਈ ਚੀਜ਼ਾਂ ਨੂੰ ਬੜੇ ਮਤਲਬ ਡੀਪਲੀ ਮਤਲਬ ਕਿ ਉਹਨਾਂ ਨੂੰ ਲੈ ਕੇ ਪ੍ਰੈਜੈਂਟ ਕਰ ਰਿਹਾ ਸਾਂ, ਲੇਕਿਨ ਉਹ ਫਿਰ ਗੱਲ ਹੈ ਵਾ ਕਿ ਜਿਹੜਾ ਸਾਡਾ ਇਸ ਟਾਈਮ ਦਾ ਪ੍ਰੋਗਰਾਮ ਹੈ, ਜਿਹੜਾ ਇਸ ਟਾਈਮ 'ਤੇ ਸਾਡੀ ਜਿਤਨੀ ਵੀ ਆਡੀਅੰਸ ਸੁਣ ਰਹੀ ਹੈ, ਜਿਤਨੇ ਮੇਰੇ ਵੀਰ ਭਰਾ ਭੈਣ ਭਰਾ ਸੁਣ ਰਹੇ ਨੇ, ਉਹ ਸਾਰੇ ਜਿਹੜੇ ਨੇ ਉਹ ਬੇਸਿਕਲੀ ਚਾਹੁੰਦੇ ਨੇ ਕਿ ਇਸ ਟਾਈਮ ਥੋੜ੍ਹਾ ਜਿਹਾ ਨਾ ਯੂਨੋ ਟੋਰ ਟੱਪਾ ਅਤੇ ਥੋੜ੍ਹਾ ਜਿਹਾ ਯੂਨੋ ਹਿਪ ਹੋਪ ਟਾਈਪ ਲਾਈਕ ਥੋੜ੍ਹਾ ਜਿਹਾ ਚੁੱਕ ਕੇ ਰੱਖਿਆ ਜਾਏ ਕੰਮ ਨੂੰ, ਅਤੇ ਜਿਹੜਾ ਟਿਊਨ ਹੈ ਜਾਂ ਉਹਦਾ ਤੁਸੀਂ ਕਹਿ ਲਓ ਕਿ ਉਹਦਾ ਸਕੇਲ ਹੈ ਬੋਲਣ ਦਾ, ਉਹ ਥੋੜ੍ਹਾ ਥੋੜ੍ਹਾ ਅਪ ਹੈ, ਅਤੇ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲਣਾ, ਅਤੇ ਅਸੀਂ ਉਹ ਬੇਸਿਕਲੀ ਚੀਜ਼ ਦੇਖ ਰਹੇ ਹਾਂ। ਅਤੇ ਖੈਰ ਤੁਹਾਨੂੰ ਇਸ ਚੀਜ਼ ਦੇ ਉੱਤੇ ਨਾਲ ਲੈ ਕੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਾਵਾਂ ਕਿ ਮੈਨੂੰ ਇੱਕ ਮੈਸੇਜ ਆਇਆ ਮੇਰੇ ਵੀਰ ਦਾ ਬਰਮਿੰਗਮ ਤੋਂ ਥੈਂਕ ਯੂ ਸੋ ਮਚ, ਉਹ ਕਹਿੰਦੇ ਨੇ ਵੀਰ ਜੀ ਸਾਨੂੰ ਸੁਣ ਰਹੇ ਹਾਂ ਅਤੇ ਤੁਹਾਨੂੰ ਬੜਾ ਮਜ਼ਾ ਆ ਰਿਹਾ, ਅਤੇ ਕੱਲ੍ਹ ਵੀ ਜਿਹੜਾ ਤੁਸੀਂ ਰਿਸ਼ਤਿਆਂ ਦੇ ਬਾਰੇ 'ਚ ਗੱਲ ਕੀਤੀ ਹੈ ਉਹਨਾਂ ਨੇ ਬੜਾ ਡੀਪਲੀ ਸੁਣਿਆ, ਲੇਕਿਨ ਉਹ ਮੈਨੂੰ ਉਸ ਟਾਈਮ ਮੈਸੇਜ ਨਹੀਂ ਕਰ ਸਕੇ, ਅਤੇ ਉਹਨਾਂ ਨੇ ਅੱਜ ਮੈਨੂੰ ਮੈਸੇਜ ਕੀਤਾ ਥੈਂਕ ਯੂ ਸੋ ਮਚ ਜਜ਼ਾਕੱਲਾ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਜਿਹੜੇ ਉਹ ਹੱਸਦੇ ਵਸਦੇ ਰਹੋ, ਮੁਸਕਰਾਉਂਦੇ ਰਹੋ, ਬੇਸਿਕਲੀ ਤੁਹਾਡਾ ਹੱਸਣਾ ਵਸਣਾ ਹੀ ਮੇਰੇ ਲਈ ਪ੍ਰੀਸ਼ੀਅਸ ਹੈ।

ਯਾਰ ਅਸੀਂ ਜਿਹੜਾ ਵੈਲਕਮ ਬੈਕ ਜੀ ਤੁਹਾਨੂੰ ਸਾਰਿਆਂ ਨੂੰ, ਮੈਂ ਤੁਹਾਨੂੰ ਦੱਸਾਂ ਅਸਲ ਮੈਂ ਬ੍ਰੇਕ ਤਾਂ ਨਹੀਂ ਜਾਂਦਾ, ਲੋਕ ਸਮਝਦੇ ਨੇ ਕਿ ਮੈਂ ਬ੍ਰੇਕ 'ਤੇ ਚੱਲਾਂ ਗਿਆ, ਬੇਸਿਕਲੀ ਮੈਂ ਤੁਹਾਡੇ ਲਈ ਕੋਈ ਕੰਟੈਂਟ ਐਸਾ ਸੋਚ ਰਿਹਾ ਹੁੰਦਾ ਵਾ ਜਾਂ ਤਾਂ ਦੇਖ ਰਿਹਾ ਹੁੰਦਾ ਵਾ ਜਿਹਦੇ ਵਿੱਚ ਤੁਹਾਡੇ ਨਾਲ ਕਨੈਕਟ ਹੋਇਆ ਜਾ ਸਕੇ, ਤੁਹਾਨੂੰ ਮੈਂ ਐਸੀ ਕੋਈ ਚੀਜ਼ ਸੁਣਾਵਾਂ ਜਿਹਦੇ ਨਾਲ ਤੁਹਾਡੇ ਕੋਲ ਤੁਹਾਨੂੰ ਲੱਗੇ ਕਿ ਯਾਰ ਮਜ਼ਾ ਆ ਗਿਆ ਵੀਰੇ, ਅਤੇ ਆਪਾਂ ਜਨਾਬ ਜਿਹੜਾ ਨਾ ਉਸ ਚੀਜ਼ ਨੂੰ ਲੈ ਕੇ ਚੱਲਾਂਗੇ। ਤੁਹਾਨੂੰ ਮੈਂ ਸਭ ਤੋਂ ਪਹਿਲਾਂ ਨਾ ਦੱਸਾਂ ਤੁਹਾਨੂੰ, ਜਦੋਂ ਆਪਾਂ ਉਸ ਟਾਈਮ ਰੇਡੀਓ ਸੁਣਦੇ ਸਾਂ ਜਾਂ ਸਾਡਾ ਉਹ ਟਾਈਮ ਸੀ, ਅਤੇ ਅਸੀਂ ਉਸ ਚੀਜ਼ ਦੇ ਉੱਤੇ ਮਤਲਬ ਉਸ ਟਾਈਮ ਨਾ ਸਾਨੂੰ ਇੱਕ ਆਰਟਿਸਟ ਮਿਲਿਆ ਜਿਹੜਾ ਸਾਡੇ ਉਸ ਟਾਈਮ ਰੇਡੀਓ ਦੇ ਟਾਈਮ ਦੇ ਉੱਤੇ ਸਾਨੂੰ ਜਿਹਨੇ ਬੜਾ ਇੰਟਰਟੇਨ ਕੀਤਾ ਸੀ, ਅਸੀਂ ਉਸ ਚੀਜ਼ ਨੂੰ ਲੈ ਕੇ ਮਤਲਬ ਬੜਾ ਅਸੀਂ ਇੰਜੋਏ ਕਰਦੇ ਸਾਂ ਉਸ ਟਾਈਮ। ਅਤੇ ਉਹ ਜਿਹੜਾ ਸੀ ਉਹਦੇ ਮਤਲਬ ਕਿ ਅਕਸਰ ਉਹਨਾਂ ਨੇ ਮਜ਼ੇ ਦੀ ਗੱਲ ਹੈ, ਉਸ ਆਰਟਿਸਟ ਨੇ ਆ ਕੇ ਇਸ ਟਾਈਮ ਸਾਨੂੰ ਆਪਣੇ ਮੂੰਹ ਤੋਂ ਆਖਤਾ, ਉਹਨੇ ਕਿਹਾ ਯਾਰ ਮੈਂ ਕੀ ਲਿਰਿਕਸ ਬੋਲਦਾ ਸਾਂ, ਅਤੇ ਉਹ ਮਤਲਬ ਚੱਲ ਜਾਂਦੇ ਸਨ। ਅਤੇ ਲਾਈਕ ਹੁਣ ਦੇਖ ਲਓ ਕਿ ਮਤਲਬ ਹੁਣ ਪਤਾ ਕੀ ਗੱਲ ਹੈ, ਪਹਿਲਾਂ ਸਨ ਲਿਸਨਰ ਜਿਹੜੇ ਸਨ ਉਹ ਬਸ ਠੀਕ ਸਨ, ਕਿਉਂਕਿ ਉਸ ਟਾਈਮ ਸਾਡੇ ਚੜ੍ਹਦੇ ਪੰਜਾਬ ਕਹਿ ਲਓ ਜਾਂ ਲਹਿੰਦੇ ਪੰਜਾਬ ਕਹਿ ਲਓ, ਉੱਧਰ ਇਸ ਤਰ੍ਹਾਂ ਦਾ ਕੰਟੈਂਟ ਕੋਈ ਦਿੰਦਾ ਨਹੀਂ ਸੀ। ਅਤੇ ਉਹਨਾਂ ਨੇ ਦੇਣਾ ਸ਼ੁਰੂ ਕੀਤਾ, ਅਤੇ ਉਹਨਾਂ ਦਾ ਜਿਹੜਾ ਨਾਂ ਹੈ ਹਨੀ ਸਿੰਘ ਭਾਜੀ, ਅਤੇ ਹਨੀ ਸਿੰਘ ਭਾਜੀ ਨੇ ਜਦੋਂ ਦੇਣਾ ਸ਼ੁਰੂ ਕੀਤਾ ਕੰਟੈਂਟ ਉਹਨਾਂ ਦੇ, ਉਹ ਅੱਜ ਉਹ ਆਪ ਕਹਿੰਦੇ ਨੇ ਜਿਹੜੇ ਲਿਰਿਕਸ ਦਿੱਤੇ, ਲੇਕਿਨ ਉਹਨਾਂ ਦੇ ਕੁਝ ਇਸ ਤਰ੍ਹਾਂ ਦੇ ਵੀ ਗਾਣੇ ਆ ਨੇ ਜਿਹੜੇ ਅੱਜ ਵੀ ਬੜੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਯਾਰ ਸਦਾ ਬਹਾਰ ਚੱਲ ਪਏ। ਅਤੇ ਉਹਨਾਂ 'ਚ ਵਨ ਆਫ ਦੈਮ ਅਗਰ ਮੈਂ ਤੁਹਾਨੂੰ ਕਹਾਂ ਕਿ ਉਹਨਾਂ ਦਾ ਇੱਕ ਗਾਣਾ ਮੈਨੂੰ ਬੜਾ ਪਸੰਦ ਹੈ, ਅਤੇ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਵੀ ਮੇਰੇ ਨਾਲ ਕਨੈਕਟ ਹੋ ਜਾਓ, ਅਤੇ ਮੈਂ ਤੁਹਾਡੇ ਨਾਲ ਕਨੈਕਟ ਹੋ ਜਾਂਦਾ, ਤੁਸੀਂ ਇਹ ਸੁਣੋ। ਅਤੇ ਅੱਜ ਤੁਹਾਨੂੰ ਮੈਂ ਕਹਿੰਦਾ ਵਾਂ ਕਿ ਪੰਜਾਬੀ ਆ ਗਏ ਅਤੇ ਪੰਜਾਬੀ ਛਾ ਗਏ।

ਅੱਛਾ, ਵੈਲਕਮ ਬੈਕ ਜੀ। ਅੱਛਾ, ਬੇਸਿਕਲੀ ਜਿਹੜਾ ਨਾ ਇਸ ਟਾਈਮ ਐਡ ਚੱਲ ਰਿਹਾ ਸੀ, ਅਤੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਰਿਪੀਟ ਕਰ ਦੇਵਾਂ ਕਿ ਜਿਹਨਾਂ ਨੇ ਮੇਰੇ ਨਾਲ ਕੰਟੈਕਟ ਕਰਨਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, 0115710971 ਵਟਸਐਪ ਹੈ, ਅਤੇ ਲਾਈਵ ਸਟ੍ਰੀਮ ਦੇ ਉੱਤੇ ਤੁਸੀਂ ਮੇਰੇ ਨਾਲ ਕਨੈਕਟ ਹੋ ਸਕਦੇ ਹੋ radiofaza.co.uk, ਅਤੇ ਡੈਪ ਦੇ ਉੱਤੇ ਵੀ ਤੁਸੀਂ ਮੈਨੂੰ ਟਿਊਨ ਕਰ ਸਕਦੇ ਹੋ, ਰੇਡੀਓ ਫਜ਼ਾ 97.1 ਅਤੇ 97.1। ਅਤੇ ਆਪਾਂ ਜਿਹੜਾ ਗੱਲ ਕਰ ਰਹੇ ਸੀ ਨਾ, ਜਿਹੜਾ ਸਾਡਾ ਬੇਸਿਕ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਯਾਰ ਬੇਸਿਕ ਬਹੁਤ ਅੱਛਾ ਵੀ ਹੈ ਅਤੇ ਬਹੁਤ ਬੁਰਾ ਵੀ ਹੈ, ਠੀਕ ਹੈ। ਇਹਦੇ ਹਰ ਕਿਸਮ ਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਚੱਲਣਾ, ਤੁਸੀਂ ਚੰਗਾ ਸਮਝੋਗੇ ਤਾਂ ਚੰਗਾ ਹੈ ਅਤੇ ਬੁਰਾ ਸਮਝੋਗੇ ਬੁਰਾ। ਬੇਸਿਕਲੀ ਤੁਸੀਂ ਸਮਝਣਾ ਨਹੀਂ ਹੈ, ਤੁਹਾਡੀ ਫੀਡ ਹੈ ਜਿਹੜੀ ਜਿਹੜੀ ਇੱਕ ਵਾਰ ਤੁਸੀਂ ਦੇਖ ਲਿਆ, ਤੁਹਾਨੂੰ ਪਤਾ ਏ ਆਈ ਨੇ ਬੇਸਿਕ ਤੁਹਾਨੂੰ ਪਤਾ ਬਹੁਤ ਜ਼ਿਆਦਾ ਇਸ ਟਾਈਮ ਜਿੱਦੇ ਤੱਕ ਜਾ ਰਹੀ ਹੈ, ਅਤੇ ਉਹ ਫਿਰ ਜੋ ਤੁਸੀਂ ਇੱਕ ਵਾਰੀ ਦੇਖ ਲਿਆ ਤੁਹਾਡੀ ਫੀਡ ਉਹੀ ਹੁੰਦੀ ਜਾਂਦੀ ਹੈ। ਅਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਮੈਂ ਤੁਹਾਨੂੰ ਇਹੀ ਮਸ਼ਵਰਾ ਦਾਂਗਾ ਕਿ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਕੰਟੈਂਟ ਆ ਬੜਾ ਅੱਛਾ ਜਿਹਾ ਦੇਖੋ, ਤਾਂ ਕਿ ਕੋਈ ਹੋਰ ਦੇਖਣ ਵਾਲਾ ਵੀ ਮਤਲਬ ਦੇਖੇ ਕਿ ਹਾਂ ਯਾਰ ਇਸ ਬੰਦੇ ਕੋਲ ਕੰਟੈਂਟ ਆ ਬਹੁਤ ਅੱਛਾ ਆਉਂਦਾ, ਅਤੇ ਉਸ ਕੰਟੈਂਟ ਨੂੰ ਲੈ ਕੇ ਮਤਲਬ ਤੱਕਦਾ ਜਾਂ ਇਹਦੀ ਇਹ ਫੀਡ ਹੈ। ਅਤੇ ਖੈਰ, ਅੱਜ ਨਾ ਮੈਂ ਤੁਹਾਨੂੰ ਇਹ ਗੱਲ ਦੱਸਣਾ ਵਾ ਕਿ ਲੋਕ ਬੇਸਿਕ ਟਿਕਟੋਕ ਤੋਂ ਕਿਸ ਤਰ੍ਹਾਂ ਮਤਲਬ ਕਿ ਅਰਨਿੰਗ ਕਰ ਰਹੇ ਨੇ। ਕਈ ਲੋਕ ਨੇ ਜਿਹੜੇ ਮੇਰੇ ਐਸੇ ਕਈ ਭੈਣ ਭਰਾ ਨੇ ਜਿਹੜੇ ਮਤਲਬ ਕਿ ਤੁਹਾਨੂੰ ਪਤਾ ਕਿ ਉਹਨਾਂ ਨੂੰ ਪਤਾ ਹੋਏਗਾ, ਜਿਹੜੇ ਸੁਣਨ ਵਾਲੇ ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਕੁਝਾਂ ਨੂੰ ਇਤਨਾ ਵੀ ਮਤਲਬ ਕਿ ਇਨਫੋਰਮੇਸ਼ਨ ਨਹੀਂ ਹੋਣੀ ਜਾਂ ਤਾਂ ਨੌਲੇਜ ਨਹੀਂ ਹੋਣਾ ਕਿ ਇਸ ਦੇ ਵਿੱਚ ਟਿਕਟੋਕ ਹੋ ਗਈ, ਯੂਟਿਊਬ ਹੋ ਗਈ। ਯੂਟਿਊਬ ਤਾਂ ਖੈਰ ਹਰ ਬੰਦੇ ਨੂੰ ਪਤਾ ਤਕਰੀਬਨ ਕਿ ਇੱਥੇ ਮਤਲਬ ਕਿ ਕਿਸ ਤਰ੍ਹਾਂ ਮਤਲਬ ਕਿ ਅਰਨਿੰਗ ਹੁੰਦੀ ਹੈ, ਲੇਕਿਨ ਅਗਰ ਤੁਸੀਂ ਯੂਟਿਊਬ ਦੀ ਗੱਲ ਕਰੋ ਤਾਂ ਯੂਟਿਊਬ ਦੇ ਉੱਤੇ ਤੁਹਾਨੂੰ ਪਤਾ ਐਲਗੋਰਿਥਮ ਥੋੜ੍ਹਾ ਜਿਹਾ ਡਿਫਰੈਂਟ ਹੈ ਕਿ ਅਗਰ ਤੁਹਾਨੂੰ ਮਤਲਬ ਕਿ 10,000 ਘੰਟਾ ਮਤਲਬ ਕਿ ਤੁਹਾਨੂੰ ਜਿਹੜਾ ਨਾ ਵਾਚ ਟਾਈਮ ਚਾਹੀਦਾ ਹੁੰਦਾ ਅਤੇ 1,000 ਸਬਸਕ੍ਰਾਈਬਰ ਚਾਹੀਦਾ ਹੁੰਦਾ, ਦੈਨ ਤੁਸੀਂ ਉਹਦੇ 'ਤੇ ਕਰਦੇ ਹੋ। ਲੇਕਿਨ ਅਗਰ ਤੁਸੀਂ ਦੂਜੀ ਤਰਫ ਜਾਓ ਕਿ ਅਗਰ ਤੁਸੀਂ ਕਹੋ ਨਾ ਕਿ ਟਿਕਟੋਕ ਦੇ ਉੱਤੇ ਤੁਹਾਨੂੰ ਇੱਕ ਲੱਖ ਵਿਊ ਚਾਹੀਦਾ ਹੁੰਦਾ ਟੋਟਲ ਇੱਕ ਮੰਥ ਦੇ ਵਿੱਚ, ਅਤੇ ਉਹਦੇ ਵਿੱਚ ਨਾ ਕੁਝ ਮਤਲਬ ਕਿ ਇਸ ਤਰ੍ਹਾਂ ਦੀ ਮਤਲਬ ਕਿ ਸਿਕਿਉਰਿਟੀਜ਼ ਨੇ, ਮਤਲਬ ਕਿ ਤੁਸੀਂ ਕਹਿ ਲਓ ਕਿ ਉਹਨਾਂ ਦੀ ਪੋਲਿਸੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਮਤਲਬ ਕਿ ਆਪਣਾ ਕੰਟੈਂਟ ਅਪਲੋਡ ਕਰਨਾ ਆਪਣੀ ਵੋਇਸ ਦੇ ਵਿੱਚ, ਅਤੇ ਤਾਂ ਹੀ ਜਾ ਕੇ ਤੁਹਾਡਾ ਜਿਹੜਾ ਕੰਟੈਂਟ ਹੈ ਉਹ ਚੱਲੇਗਾ, ਕਿਉਂਕਿ ਨਹੀਂ ਤਾਂ ਉਹ ਡਿਸਕੁਆਲੀਫਾਈ ਹੋ ਜਾਓਗੇ, ਤੁਸੀਂ ਤੁਹਾਡਾ ਡੀਮੋਨੇਟਾਈਜ਼ ਹੋ ਜਾਏਗਾ ਪੇਜ, ਅਤੇ ਜੋ ਡੀਮੋਨੇਟਾਈਜ਼ ਹੋ ਗਿਆ ਤਾਂ ਫਿਰ ਤੁਹਾਡਾ ਲੇਕਿਨ ਲੋਕ ਇਸ ਚੀਜ਼ ਨੂੰ ਨਹੀਂ ਦੇਖ ਰਹੇ ਕਿ ਉਹ ਕਿਸ ਲਈ ਮਤਲਬ ਕਿ ਕਰ ਰਹੇ ਨੇ ਕੰਟੈਂਟ, ਬੇਸਿਕਲੀ ਕੰਟੈਂਟ ਦੇ ਰਹੇ ਨੇ ਜਾਂ ਉਹ ਕੁਝ ਲੋਕ ਅਰਨਿੰਗ ਲਈ ਕਰ ਰਹੇ ਨੇ। ਅਤੇ ਜ਼ਾਹਰੀ ਗੱਲ ਹੈ, ਜਦੋਂ ਤੁਸੀਂ ਜੋ ਦਿਖਦਾ ਉਹ ਵਿਕਦਾ ਹੈ, ਬੜੀ ਪੁਰਾਣੀ ਕਹਾਵਤ ਹੈ, ਅਤੇ ਉਹ ਕਹਾਵਤ ਤੁਸੀਂ ਮੱਦੇਨਜ਼ਰ ਰੱਖੀਏ ਨਾ, ਅਤੇ ਲੋਕ ਦਿਖਾ ਰਹੇ ਨੇ ਉਹੀ ਚੀਜ਼ਾਂ ਦਿਖਾ ਰਹੇ ਨੇ ਜਿਹੜਾ ਲੋਕ ਦੇਖਣਾ ਚਾਹ ਰਹੇ ਨੇ। ਸਾਡੇ ਚੜ੍ਹਦੇ ਪੰਜਾਬ ਵੇਖ ਲਓ, ਲਹਿੰਦਾ ਪੰਜਾਬ ਵੇਖ ਲਓ, ਇੱਦਾਂ ਜਿਤਨੇ ਲੋਕ ਨੇ, ਜਿਤਨੀ ਆਡੀਅੰਸ ਸਾਡੀ ਹੈ, ਜਿਤਨਾ ਕੰਟੈਂਟ ਕ੍ਰੀਏਟਰ ਹੈ ਜਾਂ ਜਿਤਨਾ ਵਿਊਅਰ ਹੈ, ਉਹ ਮੋਸਟਲੀ ਜਿਹੜਾ ਨਾ ਉਹ ਉਹਨਾਂ ਦਾ ਜੋ ਕੰਟੈਂਟ ਨੇ ਨਾ ਉਹ ਮਤਲਬ ਕਿ ਕੋਈ ਵਰਥ ਇਟ ਨਹੀਂ ਹੈ, ਮਤਲਬ ਉਹਨਾਂ ਦਾ ਕੋਈ ਮਤਲਬ ਵਰਥ ਹੁੰਦਾ ਨਾ ਕਿ ਮਤਲਬ ਕੋਈ ਐਸਾ ਕੰਟੈਂਟ ਦੇਣੇ ਜਿਹਦਾ ਕੋਈ ਨੌਲੇਜ ਹੋਵੇ। ਕੁਝ ਲੋਕ ਕੰਮ ਕਰ ਰਹੇ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ, ਮੈਂ ਜੇ ਇੱਥੋਂ ਬਹਿ ਕੇ ਵੇਖਦਾ ਹੁੰਦਾ ਵਾਂ, ਕੁਝ ਬਹੁਤ ਅੱਛਾ ਕੰਮ ਕਰ ਰਹੇ ਨੇ, ਲੇਕਿਨ ਮੋਸਟਲੀ ਕੋਈ ਅੱਛਾ ਕੰਟੈਂਟ ਮਤਲਬ ਉੱਥੇ ਨਹੀਂ ਦਿੱਤਾ ਜਾ ਰਿਹਾ, ਮਤਲਬ ਕਿ ਜਿਹਦੇ ਵਿੱਚ ਕੋਈ ਮਤਲਬ ਕਿ ਆਉਣ ਵਾਲੇ ਵਕਤ ਦੇ ਵਿੱਚ ਕੋਈ ਮਤਲਬ ਕਿ ਯੂਥ ਨੂੰ ਕੋਈ ਬੈਨੀਫਿਟ ਹੋਵੇ, ਜਿਹੜੀ ਅੱਜ ਦੀ ਯੂਥ ਹੈ ਉਹਨੂੰ ਕੋਈ ਬੈਨੀਫਿਟ ਹੋ ਜਾਵੇ, ਜਾਂ ਆਉਣ ਵਾਲੇ ਵਕਤ 'ਚ ਕੋਈ ਕਹੋ ਨਾ ਕਿ ਉਹ ਕਿਸੇ ਕਿਸਮ ਦਾ ਮਤਲਬ ਕਿ ਮਤਲਬ ਉਹ ਸਮਝ ਲਓ ਕਿ ਬਸ ਚੜ੍ਹਦੇ ਸੂਰਜ ਆ ਨੇ ਚੜ੍ਹਿਆ ਅਤੇ ਢਲ ਗਿਆ, ਕੋਈ ਪਤਾ ਨਹੀਂ, ਚੱਲ ਜਾਏ ਤਾਂ ਚਾਂਦ ਤੱਕ, ਨਾ ਚੱਲੇ ਤਾਂ ਸ਼ਾਮ ਤੱਕ,

ਪੰਜਾਬੀਓ ਤੁਹਾਡੇ ਲਈ ਬੜਾ ਢਲੋਲੇ ਵਾਲਾ ਗਾਣਾ ਆਇਆ ਜੀ ਮੇਰੇ ਸਾਹਮਣੇ ਤੇ ਮੈਂ ਕਿਹਾ ਤੁਹਾਨੂੰ ਮੈਂ ਸੁਣਾ ਹੀ ਦਵਾਂਗਾ ਜਿਹਦੇ ਨੇ ਮੇਰੇ ਵੀਰ ਭਰਾ ਇੰਜੋਏ ਕਰੋ ਜਰਾ ਤੁਣਕ ਤੁਣਕ ਤੋਂ ਤਾਰਾ ਰਾ।

ਤੇ ਵੈਲਕਮ ਬੈਕ ਜੀ। ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ ਕਿ ਮੇਰਾ ਇੱਕ ਬੜੇ ਅਜ਼ੀਜ਼ ਮੇਰੇ ਬਹੁਤ ਜਾਣਨ ਵਾਲੇ ਅਤੇ ਮਤਲਬ ਚਾਹਣ ਵਾਲੇ ਮੇਰੇ, ਉਹਨਾਂ ਨੇ ਮੈਨੂੰ ਮੈਸੇਜ ਕੀਤਾ। ਉਹਨਾਂ ਨੇ ਕਿਹਾ ਕਿ ਜੀ ਆਪਾਂ ਸਿਆਰਾ ਗੱਲ ਕਰ ਰਹੇ ਨੇ ਲੰਡਨ ਤੋਂ, ਅਤੇ ਇਹ ਬੇਸਿਕਲੀ ਚਾਹ ਰਹੇ ਨੇ ਕਿ ਇਹਨਾਂ ਦਾ ਇੱਕ ਟਰੈਕ ਪਲੇ ਕੀਤਾ ਜਾਵੇ, ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ। ਇਹ ਮੇਰਾ ਖਿਆਲ ਹੈ ਸਾਡੇ ਪਾਕਿਸਤਾਨ ਤੋਂ ਨੇ, ਅਤੇ ਜੋ ਵੀ ਨੇ ਖੈਰ ਅਸੀਂ ਇਹਨਾਂ ਦਾ ਟਰੈਕ ਪਲੇ ਕਰਾਂਗੇ, ਕਿਉਂਕਿ ਇਹਨਾਂ ਨੇ ਕਿਹਾ ਕਿ ਜਲਦੀ ਸੁਣਾਓ, ਅਸੀਂ ਇਹ ਗਾਣਾ ਸੁਣਨਾ ਚਾਹੁੰਦੇ ਹਾਂ, ਸਾਨੂੰ ਬਸ ਇਹ ਮਜ਼ਾ ਆਉਣਾ ਚਾਹੀਦਾ। ਅਤੇ ਆਪਾਂ ਇਹ ਟਰੈਕ ਪਲੇ ਕਰਨੇ ਆ, ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕਨੈਕਟ ਹੁੰਦੇ ਹਾਂ ਦੁਬਾਰਾ, ਅਤੇ ਵਾਪਸ ਆਪਣੇ ਟੋਪਿਕ ਨੂੰ ਅਸੀਂ ਕੰਟੀਨਿਊ ਕਰਨੇ ਹਾਂ ਇੱਥੋਂ ਹੀ। ਅਤੇ ਜਿਹੜਾ ਟਰੈਕ ਹੈ ਬਾਕੀ ਬਹੁਤ ਖੂਬਸੂਰਤ ਹੈ, ਮੈਮ ਨਸੀਬੋ ਲਾਲ ਦਾ ਬਹੁਤ ਹੀ ਸ਼ਾਨਦਾਰ ਗਾਣਾ। ਐਲੋ ਤੁਹਾਡੇ ਪੇਸ਼ੇ ਖਿਦਮਤ ਹੈ, ਇੰਜੋਏ ਦਾ ਪਾਰਟੀ ਡੂਡ।

ਵੈਲਕਮ ਬੈਕ ਜੀ। ਮੈਂ ਤੁਹਾਨੂੰ ਦੱਸਣਾ ਪਿਆ ਸਾਂ ਜਿਹੜਾ ਸਾਡਾ ਟੌਪਿਕ ਚੱਲ ਰਿਹਾ ਸੀ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਨੂੰ ਲੈ ਕੇ ਅੱਜ ਕੱਲ੍ਹ ਜਿਹੜੀ ਸਾਡੀ ਆਵਾਮ ਜਿਹੜੀ ਹੈ ਥੋੜ੍ਹਾ ਜਿਹਾ ਤੁਹਾਨੂੰ ਪਤਾ ਸਾਡੇ ਬੇਸਿਕ ਪਤਾ ਕੀ ਗੱਲ ਹੋਈ ਹੈ। ਸੋਸ਼ਲ ਮੀਡੀਆ ਨੇ ਕੀਤਾ ਗਿਆ, ਸੋਸ਼ਲ ਮੀਡੀਆ ਦੇ ਐਡਵਾਂਟੇਜ ਵੀ ਬਹੁਤ ਨੇ ਅਤੇ ਡਿਸਐਡਵਾਂਟੇਜ ਵੀ ਬਹੁਤ ਨੇ। ਅਗਰ ਤੁਸੀਂ ਦੇਖਿਆ ਜਾਏ ਕਿ ਜੋ ਅਸਲ ਹਰ ਬੰਦਾ ਜਿਹੜਾ ਨਾ ਹਰ ਬੰਦਾ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜਾ ਆਇਆ ਉਹਦਾ ਆਉਣ ਦਾ ਸਿਰਫ ਇੱਕ ਮਕਸਦ ਹੈ।

ਬੇਸਿਕਲੀ ਇਹ ਚਾਹੁੰਦਾ ਕਿ ਉਹਨੂੰ ਮੰਨਿਆ ਜਾਵੇ, ਮੰਨਿਆ ਇਨਸੈਂਸ ਨਾ ਜਾਵੇ ਕਿ ਲੇਕਿਨ ਦੇਖੋ ਤੁਸੀਂ ਕਿ ਉਹ ਆਪਣਾ ਆਪ ਬਣਵਾਉਣ ਲਈ ਨਾ ਉਹ ਫਿਰ ਇੱਦਾਂ ਇੱਦਾਂ ਦੇ ਕੰਮ ਕਰਦਾ, ਲਾਈਕ ਇਹੋ ਜਿਹਾ ਕੰਟੈਂਟ ਦੇਗਾ ਕਿ ਮਤਲਬ ਉਹਦਾ ਫੇਮ ਬਣੇ। ਫੇਮ ਬੇਸਿਕਲੀ ਫੇਮ ਦੇ ਅਗਰ ਗੱਲ ਉੱਧਰ ਹੀ ਆ ਜਾਂਦੀ ਹੈ, ਜਿਹੜਾ ਲਾਸਟ ਮੇਰਾ ਇੱਕ ਤੋਂ ਦੋ ਚਾਰ ਦਿਨ ਪਹਿਲਾਂ ਜਿਹੜਾ ਟੋਪਿਕ ਸੀ ਫੇਮ ਦੇ ਉੱਤੇ, ਫੇਮ ਜਿਹੜਾ ਤੁਹਾਨੂੰ ਪਤਾ ਫੇਮ ਦਾ ਐਡਵਾਂਟੇਜ ਅਤੇ ਡਿਸਐਡਵਾਂਟੇਜ ਉਹੀ ਹੈ, ਕਿਉਂਕਿ ਸੋਸ਼ਲ ਮੀਡੀਆ ਵੀ ਬੇਸਿਕ ਉਹੀ ਹੈ, ਕਿਉਂਕਿ ਅਗਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਅਗਰ ਤੁਸੀਂ ਕਹੋ ਨਾ ਕਿ ਤੁਸੀਂ ਫੇਸ ਔਫ ਕਰਕੇ ਕਿਆ ਮਤਲਬ ਕਿ ਕੋਈ ਕੰਮ ਕਰਦੇ ਹੋ ਅਤੇ ਉਹਦੇ 'ਚ ਤੁਸੀਂ ਮਤਲਬ ਕਿ ਇਤਨਾ ਗਰੋ ਨਹੀਂ ਕਰ ਸਕਦੇ, ਉਹਦੇ 'ਚ ਮਤਲਬ ਕਿ ਚਾਂਸ ਘੱਟ ਹੁੰਦੇ ਨੇ। ਲੇਕਿਨ ਅਗਰ ਤੁਸੀਂ ਦੇਖੋ ਲਾਈਕ ਰੇਡੀਓ 'ਤੇ ਫਿਰ ਵੀ ਆਵਾਜ਼ ਦੇ ਉੱਤੇ ਦੇਖੋ ਤੁਹਾਨੂੰ ਸਾਡੇ ਨਾਲ ਕਿਤਨੇ ਲੋਕ ਕਨੈਕਟ ਹੋ ਜਾਂਦੇ ਨੇ, ਸਾਡੇ ਨਾਲ ਬੈਠੇ ਹੁੰਦੇ ਨੇ, ਸਾਡੇ ਨਾਲ ਸੁਣ ਰਹੇ ਹੁੰਦੇ ਨੇ, ਸਾਡੇ ਨਾਲ ਗੱਪ ਲਾਉਂਦੇ ਨੇ ਅਤੇ ਅੱਜ ਵੀ ਉਹੀ ਚੀਜ਼ਾਂ ਜਿਹੜੀਆਂ ਨੇ ਬੇਸਿਕਲੀ ਚੱਲ ਰਹੀਆਂ। ਲੇਕਿਨ ਅਗਰ ਦੇਖਿਆ ਜਾਏ ਸੋਸ਼ਲ ਮੀਡੀਆ ਨੂੰ ਦੇਖ ਕੇ ਅਗਰ ਗੱਲ ਕੀਤੀ ਜਾਏ ਤਾਂ ਸੋਸ਼ਲ ਮੀਡੀਆ ਇਸ ਟਾਈਮ ਐਂ ਵੈ ਕਿ ਅਗਰ ਤੁਸੀਂ ਕਹੋ ਨਾ ਕਿ ਤੁਸੀਂ ਔਫ ਕੈਮ ਕੋਈ ਕੰਮ ਕਰੋਗੇ ਤਾਂ ਉੱਧਰ ਤੁਹਾਨੂੰ ਇੰਨਾ ਨਹੀਂ ਸਰਾਹਾ ਜਾਂਦਾ, ਨਾ ਤੁਹਾਨੂੰ ਇਤਨਾ ਮਤਲਬ ਮੰਨਿਆ ਜਾਂਦਾ, ਤਾਂ ਤੁਹਾਨੂੰ ਉਹਦੇ ਲਈ ਬੜਾ ਮਤਲਬ ਕਿ ਪਾਪੜ ਵੇਲਣੇ ਪੈਂਦੇ ਨੇ। ਅਤੇ ਮੈਂ ਅੱਜ ਗੱਲ ਕਰ ਰਿਹਾ ਸਾਂ ਕਿ ਮੈਂ ਅੱਜ ਹੀ ਮੈਂ ਸੁਬਹਾ ਮਤਲਬ ਕਿ ਨਾ ਇੱਕ ਰਿਸਰਚ ਕਰ ਰਿਹਾ ਸਾਂ ਕਿ ਮੈਨੂੰ ਇਸ ਚੀਜ਼ ਦਾ ਬਾਰੇ ਵੀ ਪਤਾ ਲੱਗਾ ਕਿ ਪਹਿਲਾਂ ਅਸੀਂ ਸਨੈਪਚੈਟ ਯੂਜ਼ ਕਰਦੇ ਸਾਂ ਜਸਟ ਉਹਦੇ ਲਈ ਕਿ ਫਿਲਟਰ ਵਗੈਰਾ ਯੂਜ਼ ਕਰ ਲਿਆ, ਮਤਲਬ ਸੈਲਫੀ ਵਗੈਰਾ ਲੈ ਲਈ। ਮੋਸਟਲੀ ਜਿਹੜੀ ਫੀਮੇਲ ਨੇ ਬੁਰਾ ਨਾ ਮਨਾਇਆ, ਗੱਲ ਮੈਂ ਹਕੀਕਤ ਕਰਨ ਲੱਗਾ, ਮੈਂ ਜਿਹੜੀ ਰਿਐਲਿਟੀ ਹੈ, ਰਿਐਲਿਟੀ ਆਹੀ ਹੈ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਕਿ ਅਕਸਰ ਵੀਡੀਓਜ਼ ਅਪਲੋਡ ਹੁੰਦੀਆਂ ਨੇ ਅਤੇ ਉਹ ਉੱਥੋਂ ਹੀ ਹੁੰਦੀਆਂ ਨੇ, ਲਾਈਕ ਤੁਹਾਨੂੰ ਪਤਾ ਸਨੈਪਚੈਟ ਤੋਂ। ਸਨੈਪਚੈਟ ਦਾ ਰੀਜ਼ਨ ਹੀ ਸਿਰਫ ਕੀ ਹੈ ਕਿ ਉਹ ਫਿਲਟਰ ਯੂਜ਼ ਕਰਦੇ ਹੁੰਦੇ ਨੇ ਸਾਰੇ। ਅਤੇ ਅੱਜ ਜਿਹੜਾ ਨਾ ਕਿ ਅੱਜ ਮੈਨੂੰ ਇਹ ਪਤਾ ਲੱਗਿਆ ਕਿ ਸਨੈਪਚੈਟ ਜਿਹੜਾ ਨਾ ਉਹ ਪੇਡ ਹੋ ਗਿਆ, ਅਤੇ ਮਤਲਬ ਕਿ ਸਨੈਪਚੈਟ ਤੋਂ ਵੀ ਤੁਸੀਂ ਅਰਨਿੰਗ ਕਰ ਸਕਦੇ ਹੋ, ਠੀਕ ਹੈ। ਉਹਦੇ ਪਾਸ ਇੱਕ ਸਰਕਮਸਟਾਂਸਿਸ ਨੇ, ਬਸ ਤੁਸੀਂ ਉਹਨਾਂ ਦਾ ਇੱਕ ਐਲਗੋਰਿਥਮ ਹੈ, ਉਸ ਮੁਤਾਬਿਕ ਤੁਸੀਂ ਕੰਮ ਕਰਨਾ ਅਤੇ ਤੁਸੀਂ ਉਹਦੇ 'ਤੇ ਵੀ ਮਤਲਬ ਕਮਾਉਣ ਲੱਗ ਜਾਂਦੇ। ਤਾਂ ਇਸ ਤਰ੍ਹਾਂ ਕਰਕੇ ਨਾ ਜ਼ਿਆਦਾਤਰ ਜਿਹੜੀ ਸਾਡੀ ਮਤਲਬ ਚੜ੍ਹਦੇ ਪੰਜਾਬ ਦੀ ਲੈਣ ਦੇ, ਪੰਜਾਬੀ ਸਾਊਥ ਏਸ਼ੀਅਨ ਕਮਿਊਨਿਟੀ ਮਤਲਬ ਇੱਧਰ ਦੇ ਵੀ ਮਤਲਬ ਲੋਕ ਕਰ ਰਹੇ ਨੇ, ਯੂਕੇ 'ਚ ਵੀ ਸਾਰੇ ਕਰ ਰਹੇ ਨੇ, ਲੇਕਿਨ ਨਾ ਇਤਨਾ ਖਾਸ ਇੱਥੇ ਰੁਝਾਨ ਨਹੀਂ ਹੈ, ਠੀਕ ਹੈ। ਲੇਕਿਨ ਜਿਹੜਾ ਸਾਡਾ ਮਤਲਬ ਕਿ ਸਾਡੇ ਚੜ੍ਹਦੇ ਪੰਜਾਬ ਲੈਂਦੇ ਪੰਜਾਬ, ਉੱਥੇ ਅਸਲ 'ਚ ਅਜੇ ਵੀ ਲੋਕਾਂ ਨੂੰ ਕੋਈ ਹੋਰ ਕੰਮ ਨਹੀਂ ਲੱਭਦਾ। ਉਹ ਕਹਿੰਦੇ ਨੇ ਕਿ ਅਗਰ ਇਹ ਸੋਰਸ ਆਫ ਇਨਕਮ ਹੈ ਅਤੇ ਜ਼ਹਿਰੀ ਗੱਲ, ਉਹ ਕਹਿੰਦੇ ਨੇ ਕਿ ਯਾਰ ਡੋਲਰ 'ਚ ਅਸੀਂ ਕਮਾ ਰਹੇ ਹਾਂ, ਅਤੇ ਜ਼ਹਿਰੀ ਗੱਲ ਹੈ ਫਿਰ ਉਹ ਕਰੰਸੀ ਫਲਕਚੁਏਸ਼ਨ ਆਉਂਦੀ ਹੈ, ਉਹਦੀ ਵਜ੍ਹਾ ਤੋਂ ਫਿਰ ਸਾਰੀ ਆਵਾਮ ਨਾ ਸੋਸ਼ਲ ਮੀਡੀਆ ਵੱਲ ਦੌੜਦੀ ਹੈ ਕਿ ਹਾਂ ਇੱਥੋਂ ਠੀਕ ਹੈ। ਔਰ ਬੜੀ ਦੁਨੀਆ ਦੇ ਜਿਹੜੇ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਜ਼ੀਰੋ ਤੋਂ ਉੱਠ ਕੇ ਸੋਸ਼ਲ ਮੀਡੀਆ 'ਤੇ ਚੜ੍ਹੇ ਅਤੇ ਉਹਨਾਂ ਨੇ ਆਪਣਾ ਆਪ ਬਣਾ ਲਿਆ, ਜ਼ਹਿਰੀ ਗੱਲ ਹੈ ਫਿਰ ਬੰਦੇ ਨੂੰ ਕਰਨਾ ਵੀ ਚਾਹੀਦਾ ਇਹੋ ਜਿਹਾ ਕੰਮ ਜਿੱਥੋਂ ਤੁਹਾਨੂੰ ਕੁਝ ਆ ਰਿਹਾ ਹੋਵੇ, ਤਾਂ ਜ਼ਹਿਰੀ ਗੱਲ ਇਨਸਾਨ ਉੱਥੇ ਮਿਹਨਤ ਕਰਦਾ ਵੀ ਚੰਗਾ ਲੱਗਦਾ। ਅਤੇ ਬਹਰਹਾਲ ਹਰ ਬੰਦਾ ਹਰ ਬੰਦੇ ਦਾ ਆਪਣਾ ਸ਼ੁਭ ਹੈ, ਅਤੇ ਅਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ ਕਿ ਉਹ ਮਤਲਬ ਕੀ ਕਰਨਾ ਚਾਹ ਰਿਹਾ ਕੀ ਨਹੀਂ ਕਰਨਾ ਚਾਹ ਰਿਹਾ। ਲੇਕਿਨ ਹਾਂ ਅਸੀਂ ਇਸ ਚੀਜ਼ ਨੂੰ ਲੈ ਕੇ ਲਾਜ਼ਮੀ ਚੱਲ ਸਕਦੇ ਹਾਂ ਕਿ ਸੋਸ਼ਲ ਮੀਡੀਆ ਨੇ ਸਾਨੂੰ ਇਸ ਤਰ੍ਹਾਂ ਕਰਤਾ ਕਿ ਸਾਨੂੰ ਆਪਣੇ ਤੋਂ ਦੂਰ ਕਰਤਾ, ਜਿਹੜੇ ਮਤਲਬ ਕੋਲ ਬੈਠੇ ਨੇ, ਜਿਹੜੇ ਘਰ ਦੇ ਵਿੱਚ ਨਹੀਂ ਹੈ ਸਾਡੇ ਬੜੇ ਨਜ਼ਦੀਕ ਨੇ ਉਹ ਲੋਕ ਦੂਰ ਹੋ ਗਏ ਨੇ, ਅਤੇ ਜਿਹੜੇ ਬਹੁਤ ਦੂਰ ਬੈਠੇ ਨੇ ਉਹ ਸਾਡੇ ਬਹੁਤ ਨਜ਼ਦੀਕ ਹੋ ਗਏ ਨੇ, ਸਾਨੂੰ ਪਤਾ ਲੱਗ ਰਿਹਾ ਉਹਨਾਂ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ। ਲੇਕਿਨ ਸੋਸ਼ਲ ਮੀਡੀਆ ਦਾ ਇੱਕ ਹੋਰ ਮਸਲਾ ਆਇਆ, ਜਿਹੜਾ ਸਭ ਤੋਂ ਵੱਡਾ ਮਸਲਾ ਮੈਂ ਦੇਖਿਆ ਕਿ ਸੋਸ਼ਲ ਮੀਡੀਆ ਨੇ ਆਉਂਦਾ ਪਤਾ ਕੀ ਹੈ, ਮੈਂ ਜਿਹੜੀ ਹੁਣ ਗੱਲ ਕਰਨ ਲੱਗਾ ਬੜੀ ਰਿਐਲਿਟੀ ਹੈ, ਰਿਐਲਿਟੀ ਹੈ ਵੈ ਕਿ ਲੋਕ ਨਾ ਸੋਸ਼ਲ ਮੀਡੀਆ ਦੇ ਉੱਤੇ ਖਾਸ ਤੌਰ 'ਤੇ ਲੋਕਾਂ ਦੀਆਂ ਰੀਲਾਂ ਤੱਕਦੇ ਨੇ ਅਤੇ ਉਹ ਤੱਕਦਾ ਉਹ ਬਈ ਉਹ ਫਲਾਂ ਗੱਡੀ ਤੋਂ ਲੈ ਰਿਹਾ, ਉਹਨੇ ਇਹ ਕਰ ਲਿਆ, ਉਹਨੇ ਉਹ ਕਰ ਲਿਆ, ਅਤੇ ਉਹ ਆਪਣੇ ਵਿੱਚ ਹੀ ਸਾਸੇ ਕੰਪਨੀ ਦਾ ਸ਼ਿਕਾਰ ਹੋ ਰਹੇ ਨੇ। ਜਿਹੜੇ ਵਿਊਵਰ ਨੇ ਨਾ ਉਹ ਸਾਸੇ ਕੰਪਨੀ ਦਾ ਸ਼ਿਕਾਰ ਹੋ ਰਹੇ ਨੇ, ਉਹ ਕਹਿ ਰਹੇ ਸਾਡੀ ਲਾਈਫ ਸੈੱਟ ਨਹੀਂ ਹੈ, ਮਤਲਬ ਅਸੀਂ ਉਸ ਜਗ੍ਹਾ 'ਤੇ ਨਹੀਂ ਪਹੁੰਚੇ ਜਿਹੜਾ ਅਸੀਂ ਤੱਕ ਰਹੇ ਹਾਂ, ਅਤੇ ਇਹ ਵੀ ਨਹੀਂ ਪਤਾ ਜਿਹੜਾ ਜਿਸ ਬੰਦੇ ਦੀ ਵੀਡੀਓ ਵੇਖ ਰਹੇ ਨੇ ਉਹ ਪਤਾ ਨਹੀਂ ਜਾਤੀ ਗੱਡੀ ਵੀ ਆਈ ਹੈ ਕਿਸੇ ਦੀ ਹੈ, ਇਹ ਨਹੀਂ ਪਤਾ। ਲੇਕਿਨ ਕੀ ਹੈ ਕਿ ਲੋਕਾਂ ਨੂੰ ਇਸ ਚੀਜ਼ ਦਾ ਐਵ ਹੈ ਕਿ ਹਾਂ ਕਿ ਇੱਥੇ ਜਿਹੜਾ ਮਾਮਲਾਤ ਚੱਲ ਰਹੇ ਨੇ ਇਹ ਜਨਾਬ ਬੜੀ ਰਿਐਲਿਟੀ ਬੇਸ ਚੱਲ ਰਹੇ ਨੇ, ਇਹਨੇ ਜਿਹੜੀ ਗੱਡੀ ਤਕਾਈ ਹੈ ਔਰ ਹੱਕ ਹੈ ਸੱਚ ਹੈ ਔਰ ਇਹ ਵਾਕਈ ਉੱਧਰ ਤੱਕ ਗੱਲ ਜਾ ਰਹੀ ਹੈ, ਇਹਦਾ ਜਿਹੜਾ ਨੁਕਸਾਨ ਹੈ ਬੜਾ ਗੰਦਾ ਨੁਕਸਾਨ ਹੈ, ਜਿਹਦੀ ਵਜ੍ਹਾ ਤੋਂ ਜਿਹੜੀ ਸਾਡੀ ਮਤਲਬ ਸਾਡੇ ਉੱਥੇ ਦੀ ਜਿਵੇਂ ਆਵਾਮ ਹੈ ਉਹ ਮਤਲਬ ਕਿ ਇਸੀ ਦੌੜੀ 'ਚ ਹੈ ਕਿ ਮੇਰੀ ਜਿਹੜੀ ਵੀਡੀਓ ਵਿੱਚ ਹੈ ਉਹ ਇਹ ਚੀਜ਼ ਆਵੇ, ਜਾਂ ਮੈਂ ਇਤਨਾ ਜਸਟ ਮਤਲਬ ਸੈਟਲ ਨਹੀਂ ਹਾਂ। ਹੋ ਸਕਦਾ ਜੋ ਕੰਟੈਂਟ ਬਣਾ ਰਿਹਾ ਜਾਂ ਕੋਈ ਐਸੀ ਵੀਡੀਓਜ਼ ਬਣਾ ਰਿਹਾ ਜਿਹਦੇ 'ਚ ਆਪਣੀ ਠਾਠ ਪਾਠ ਦਿਖਾ ਰਿਹਾ, ਉਹ ਹੋ ਸਕਦਾ ਉਹ ਆਰਟੀਫਿਸ਼ਲ ਹੋਵੇ ਜਾਂ ਫੇਕ ਹੋਵੇ, ਲੇਕਿਨ ਉਹ ਲੇਕਿਨ ਲੋਕ ਨਹੀਂ ਸਮਝ ਰਹੇ, ਲੋਕ ਕਹਿ ਰਹੇ ਨਹੀਂ ਨਹੀਂ ਨਹੀਂ ਨਹੀਂ ਇਹੀ ਰਿਐਲਿਟੀ ਹੈ ਜੇ ਉਹ ਦਿਖਾ ਉਹ ਗੱਲ ਫਿਰ ਉੱਧਰ ਹੀ ਆਈ, ਜੋ ਦਿਖਦਾ ਉਹ ਵਿਕਦਾ, ਬਸ ਹੁਣ ਵਿਖਾ ਰਹੇ ਨੇ ਅਤੇ ਵੇਚ ਰਹੇ ਨੇ।

ਤੇ ਆਪਾਂ ਗੱਲ ਕਰ ਰਹੇ ਸਾਂ ਕਿ ਜਿਹੜਾ ਜਿਤਨੀ ਵੀ ਸਾਡੀ ਜਿਹੜੀ ਮਤਲਬ ਕਿ ਟਿਕਟੋਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਦੇ ਹੁੰਦੇ ਹੋ ਜਿਹੜਾ ਲੋਕ ਫਲੈਕਸ ਕਰ ਰਹੇ ਹੁੰਦੇ ਨੇ, ਇਹਦੀ ਵਜ੍ਹਾ ਤੋਂ ਨਾ ਕਾਫੀ ਲੋਕਾਂ ਦੇ ਵਿੱਚ ਅਹਿਸਾਸੇ ਕਮਤਰੀ ਆ ਰਹੀ ਹੈ। ਉਹ ਸਮਝਦੇ ਨੇ ਕਿ ਜਿਹੜਾ ਇਹ ਸਾਨੂੰ ਕੁਝ ਤਕਾਇਆ ਜਾ ਰਿਹਾ, ਇਹ ਸਭ ਰਿਐਲਿਟੀ ਹੈ, ਠੀਕ ਹੈ। ਲੇਕਿਨ ਇਹਨਾਂ ਨੂੰ ਇਸ ਚੀਜ਼ ਦੇ ਨਾਲ ਆਗਾਹ ਕਰਨਾ ਚਾਹੀਦਾ ਹੈ। ਮੈਂ ਬੇਸਿਕਲੀ ਇਹੀ ਚਾਹੁੰਦਾ ਵਾਂ ਕਿ ਇਹਨਾਂ ਲੋਕਾਂ ਨੂੰ ਦੱਸਿਆ ਜਾਵੇ ਕਿ ਯਾਰ ਹਰ ਚੀਜ਼ ਮਤਲਬ ਸੱਚਾਈ ਨਹੀਂ ਹੁੰਦੀ, ਠੀਕ ਹੈ। ਕੁਝ ਲੋਕਾਂ ਦਾ ਮਤਲਬ ਰਿਐਲਿਟੀ ਹੁੰਦਾ ਅਤੇ ਕੁਝ ਲੋਕ ਮਤਲਬ ਕਿ ਆਰਟੀਫਿਸ਼ਲ ਹੁੰਦੇ ਨੇ, ਉੱਥੇ ਬਹਿ ਕੇ ਉਹ ਸਿਰਫ ਫਲੈਕਸ ਕਰ ਰਹੇ ਨੇ। ਹੁਣ ਇਹਦੀ ਵਜ੍ਹਾ ਤੋਂ ਸਾਡੀ ਯੂਥ 'ਚ ਬੜਾ ਮਸਲਾ ਆ ਰਿਹਾ, ਕਿਉਂਕਿ ਜਿਤਨੇ ਵੀ ਸਾਡੇ ਹੁਣ ਮਤਲਬ ਕਿ ਜਿਹੜੇ ਮਤਲਬ ਕਿ ਇਤਨੀ ਅਕਲ ਨਹੀਂ ਰੱਖਦੇ ਜਾਂ ਜਿਹਨਾਂ ਦਾ ਇੰਨਾ ਦਿਮਾਗ ਨਹੀਂ ਹੈ, ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਯਾਰ ਇਹ ਮਤਲਬ ਇਤਨੇ ਭੋਲੇ ਨੇ, ਮਤਲਬ ਤੁਸੀਂ ਇਹ ਕਹਿ ਲਓ ਕਿ ਭੋਲਾ ਵਾ ਉਹ, ਉਹਨੂੰ ਇਹ ਨਹੀਂ ਪਤਾ ਕਿ ਯਾਰ ਜਿਹੜਾ ਸਾਨੂੰ ਤਕਾਇਆ ਜਾ ਰਿਹਾ ਸਭ ਫੇਕ ਹੈ ਜਾਂ ਸਭ ਮਤਲਬ ਫਲੈਕਸ ਹੈ, ਰਿਐਲਿਟੀ ਬੇਸ ਨਹੀਂ ਹੈ ਕੁਝ ਵੀ। ਜਿਹੜੀ ਰਿਐਲਿਟੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਮਤਲਬ ਦੇਖੋ, ਜਿਹੜਾ ਮੇਰਾ ਮੰਨਣਾ ਹੈ ਵੀ ਜਿਹੜਾ ਬੇਸਿਕਲੀ ਰਜਿਆ ਹੁੰਦਾ ਨਾ, ਜਾਂ ਰਜਿਆ ਹੁੰਦਾ ਹੈ ਜਾਂ ਤੁਸੀਂ ਕਹਿ ਲਓ ਕਿ ਸ਼ੁਰੂ ਤੋਂ ਭਰਿਆ ਹੁੰਦਾ, ਸਮੁੰਦਰ ਕਦੀ ਮਤਲਬ ਸ਼ੋਰ ਨਹੀਂ ਮਚਾਉਂਦਾ। ਅਤੇ ਜਿਹੜਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹੁੰਦੇ ਨੇ ਨਾ ਨਵੇਂ ਨਵੇਂ ਭਾਂਡੇ ਭਰੇ ਹੁੰਦੇ ਨੇ ਅਤੇ ਉਹ ਬੜਾ ਮਤਲਬ ਰੌਲਾ ਪਾਉਂਦੇ ਨੇ। ਖੈਰ ਇਸ ਚੀਜ਼ ਬਾਰੇ ਅਸੀਂ ਗੱਲ ਨਹੀਂ ਕਰਾਂਗੇ, ਸਾਨੂੰ ਕੀ ਲੈਣ ਦੇਣਾ, ਲੇਕਿਨ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਾਂਗੇ। ਸੋਸ਼ਲ ਮੀਡੀਆ ਬਹੁਤ ਇੱਕ ਤਰਫੋਂ ਅੱਛਾ ਵੀ ਹੈ ਅਤੇ ਉਹਦੇ ਸਾਈਡ ਇਫੈਕਟ ਵੀ ਹੈ ਨੇ, ਅਤੇ ਉਹਦੇ ਅਗਰ ਦੇਖਿਆ ਜਾਏ ਉਹਦੀ ਅੱਛਾਈਆਂ ਵੀ ਬਹੁਤ ਨੇ। ਅਤੇ ਅਗਰ ਇੱਕ ਬੰਦਾ ਆਪਣਾ ਕਰੀਅਰ ਬਣਾਉਣਾ ਚਾਹ ਰਿਹਾ, ਠੀਕ ਹੈ, ਅਤੇ ਉਹ ਆਪਣੇ ਕਰੀਅਰ ਬਣਾ ਰਹੇ ਨੇ, ਅਤੇ ਸੋਸ਼ਲ ਮੀਡੀਆ ਨੇ ਬਾਕੀ ਬਹੁਤ ਲੋਕਾਂ ਨੂੰ ਥੱਲਿਓਂ ਚੁੱਕ ਕੇ ਹੀਰੋ ਬਣਾਤਾ, ਜ਼ੀਰੋ ਤੋਂ ਹੀਰੋ ਕਰਤਾ। ਲੇਕਿਨ ਉਹਦੇ ਵਿੱਚ ਇੱਕ ਫਰਕ ਇਹ ਹੈ ਕਿ ਕੁਝ ਲੋਕ ਟੈਲੈਂਟ ਦੇ ਨੇ ਅਤੇ ਕੁਝ ਲੋਕ ਸਿਰਫ ਮਤਲਬ ਕਿ ਆਪਣੀ ਮਤਲਬ ਕਿ ਕੰਟੀਨਿਊਸਲੀ ਵੀਡੀਓ ਅਪਲੋਡ ਕਰਕੇ ਅਤੇ ਉਹ ਮਤਲਬ ਕਿ ਫਾਰ ਯੂ ਪੇਜ ਦੇ ਉੱਤੇ ਰਨ ਕਰ ਰਹੇ ਹੁੰਦੇ ਨੇ ਆਪਣੇ ਆਪ ਨੂੰ। ਅਦਰਵਾਈਜ਼ ਅਗਰ ਤੁਸੀਂ ਦੇਖਿਆ ਜਾਏ ਕਿ ਅਗਰ ਟੈਲੈਂਟ ਤੋਂ ਬਗੈਰ ਤੁਸੀਂ ਆਓਗੇ ਤਾਂ ਤੁਹਾਨੂੰ ਪਤਾ ਕਿ ਬਗੈਰ ਟੈਲੈਂਟ ਦੇ ਕਿਸੇ ਜਾਂ ਤਾਂ ਕੋਈ ਸਕਿੱਲ ਹੋਵੇ ਜਾਂ ਫਿਰ ਕੋਈ ਟੈਲੈਂਟ। ਲੇਕਿਨ ਹੁਣ ਇੱਕ ਨਈ ਚੀਜ਼ ਆ ਗਈ ਹੈ ਕਿ ਹੁਣ ਲੋਕਾਂ ਨੇ ਕੀ ਕਰਨਾ, ਬਿਜ਼ਨਸ ਸਟਾਰਟ ਕਰਤੇ ਨੇ ਉੱਥੇ ਕਰਨਾ, ਬਿਜ਼ਨਸ ਹੋ ਰਹੇ ਨੇ ਉੱਥੇ, ਉੱਥੇ ਕਈ ਕਿਸਮ ਦੇ ਮਤਲਬ ਕਿ ਪ੍ਰਮੋਸ਼ਨ ਸਟਾਰਟ ਹੋ ਗਈਆਂ ਨੇ। ਅਤੇ ਜ਼ਾਹਰੀ ਗੱਲ ਹੈ ਹੁਣ ਜਿਹੜਾ ਸਾਡਾ ਜਿਸ ਤਰ੍ਹਾਂ ਵੀ ਹੈ ਐਡਵਾਂਸ ਹੁੰਦਾ ਜਾ ਰਿਹਾ, ਸਾਡਾ ਉੱਥੇ ਵੀ ਸਭ ਕੁਝ ਮਾਮਲਾਤ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਕਿ ਜਿਮ ਈਵਨ ਅਗਰ ਕਿਸੇ ਬੰਦੇ ਨੇ ਕੋਈ ਸ਼ੋਪ ਮਤਲਬ ਉੱਥੇ ਸ਼ੋਪ ਪਾ ਲਈ ਹੈ, ਦੁਕਾਨ ਪਾਈ ਹੈ, ਉੱਥੇ ਮਤਲਬ ਸਾਡੇ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਜਿੱਥੇ ਵੀ ਉਹਨੇ ਕੀ ਕੀਤਾ, ਉਹਨੇ ਐਡਵਰਟਾਈਜ਼ਮੈਂਟ ਕਰਨਾ ਸ਼ੁਰੂ ਕਰ ਦਿੱਤੀ ਹੈ। ਅਤੇ ਇੱਕ ਜਦੀਦ ਮਤਲਬ ਤਰੀਕਾ ਹੁੰਦਾ ਜਾ ਰਿਹਾ ਅਤੇ ਜਿੱਦਤ ਆ ਰਹੀ ਹੈ। ਅਤੇ ਸੋਸ਼ਲ ਮੀਡੀਆ 'ਤੇ ਅਗਰ ਦੇਖਿਆ ਜਾਏ ਤਾਂ ਬੋਲਣਾ ਸ਼ੁਰੂ ਕਰਾਂ ਤਾਂ ਬੜਾ ਲੰਬਾ ਮਤਲਬ ਇੱਕ ਟੋਪਿਕ ਹੈ, ਲੇਕਿਨ ਮੈਂ ਇਹਦੇ 'ਚ ਬੜਾ ਮਤਲਬ ਕਿ ਸੋਚ ਸਮਝ ਕੇ ਅਤੇ ਲਿਹਾਜ਼ ਨਾਲ ਬੋਲਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਸਾਨੂੰ ਕਿੱਥੇ ਲੈ ਕੇ ਜਾ ਰਿਹਾ। ਇਹਦੇ ਨਾਲੋਂ ਆਵਾਮ ਮਤਲਬ ਕਿ ਸਮਝ, ਇੱਕ ਹੋਰ ਵੀ ਚੀਜ਼ ਹੈ ਕਿ ਜਿਹੜਾ ਨੌਲੇਜ ਹੈ ਨਾ ਉਹ ਬੇਸਿਕਲੀ ਤੁਹਾਡੇ ਫੋਨ ਦੇ ਵਿੱਚ ਆ ਗਿਆ। ਮਤਲਬ ਪਹਿਲਾਂ ਹੁੰਦਾ ਸੀ ਕਿ ਤੁਹਾਨੂੰ ਜਿਸ ਚੱਲ ਰਿਹਾ ਜੈਮਿਨਾਈ ਚੱਲ ਰਿਹਾ, ਠੀਕ ਹੈ, ਚੈਟ GPT ਵਗੈਰਾ, ਹੁਣ ਇਹਨਾਂ ਨਾਲ ਸਾਨੂੰ ਕੀ ਹੈ ਕਿ ਸਾਨੂੰ ਸਭ ਤੋਂ ਮਜ਼ਾ ਈਜ਼ੀ ਸਾਨੂੰ ਕੀ ਲੱਗਦਾ ਇਹਦਾ ਸੋਸ਼ਲ ਮੀਡੀਆ ਤੋਂ ਹਟ ਕੇ ਗੱਲ ਆ ਗਈ ਹੈ। ਸਾਨੂੰ ਇਹ ਕਹਿ ਸਕਦੇ ਹਾਂ ਕਿ ਸਾਨੂੰ ਨੌਲੇਜ ਲਈ, ਸਾਨੂੰ ਨੌਲੇਜ ਲਈ ਬਹੁਤ ਜ਼ਿਆਦਾ ਆਸਾਨੀ ਹੋ ਗਈ ਹੈ। ਪਹਿਲਾਂ ਹੁੰਦਾ ਸੀ ਕਿ ਸਾਨੂੰ ਇੱਕ ਬੁੱਕ ਪੜ੍ਹਨੀ ਪੈਂਦੀ ਸੀ ਜਿਹਦੇ 'ਚ ਸਾਨੂੰ ਪੂਰਾ ਮਤਲਬ ਕਿ ਕੱਢਣਾ ਪੈਂਦਾ ਸੀ ਕਿ ਇਹ ਗੱਲ ਕਿੱਥੇ ਲਿਖੀ ਹੈ ਅਤੇ ਇਹਦਾ ਕੀ ਤਰੀਕੇਕਾਰ ਹੈ। ਹੁਣ ਸਾਨੂੰ ਬਹੁਤ ਈਜ਼ੀ ਹੋ ਗਈ ਹੈ, ਚੈਟ GPT ਹੋ ਗਿਆ ਜਾਂ ਜੈਮਿਨਾਈ ਹੋ ਗਿਆ, ਇਹ ਐਜ਼ ਆ ਪੱਪੋ ਬੂਆ ਕੰਮ ਕਰ ਰਹੇ ਨੇ, ਐਜ਼ ਆ ਫਨ ਗੱਲ ਕੀਤੀ ਹੈ ਦੋ ਮਾਈਂਡ। ਅਤੇ ਉਹਦੇ 'ਚ ਇਹ ਹੈ ਕਿ ਉਹ ਮਤਲਬ ਕਿ ਤੁਸੀਂ ਕੋਈ ਵੀ ਸਵਾਲ ਕਰਦੇ ਹੋ ਤੁਹਾਨੂੰ ਫੌਰਨ ਜਵਾਬ ਦੇ ਦਿੰਦੇ ਹੋ, ਤੁਹਾਨੂੰ ਕਿਸੇ ਕਿਸਮ ਦਾ ਕੰਟੈਂਟ ਮਤਲਬ ਪੁੱਛਣਾ ਹੈ ਜਾਂ ਤੁਹਾਨੂੰ ਕਿਸੇ ਕਿਸਮ ਦਾ ਸਵਾਲ ਹੈ ਤੁਹਾਡਾ ਕੋਈ ਜਵਾਬ ਤੁਹਾਨੂੰ ਜਾਂ ਤੁਸੀਂ ਕਿਸੇ ਵੀ ਕਿਸਮ ਦਾ ਮਤਲਬ ਕਿ ਕੁਐਸਚਨ ਹੈ ਤੁਹਾਡਾ ਉਹ ਤੁਹਾਨੂੰ ਆਂਸਰ ਕਰ ਦਿੰਦੀ ਹੈ। ਲੇਕਿਨ ਮਤਲਬ ਕਿ ਫਿਊਚਰ ਦੇ ਬਾਰੇ ਵਿੱਚ ਵੀ ਈਵਨ ਉਹ ਥੋੜ੍ਹੀ ਬਹੁਤ ਗੱਲਾਂ ਕਰਦੀ ਹੈ, ਲੇਕਿਨ ਉਹ ਤੁਹਾਨੂੰ ਪਤਾ ਉਹ ਸਭ ਇੱਕ ਬੇਸਿਕਲੀ ਡਾਟਾ ਹੈ, ਕਿਉਂਕਿ ਉਹੀ ਡਾਟਾ ਜਿਹੜਾ ਉਹਦੇ 'ਚ ਇਨਪੁੱਟ ਕੀਤਾ ਗਿਆ ਉਹੀ ਉਹ ਆਊਟਪੁੱਟ ਉਹਦੇ 'ਚੋਂ ਆਉਂਦਾ। ਅਤੇ ਉਹਦੇ ਵਿੱਚ ਵੀ ਮਤਲਬ ਕਿ ਬੇਸਿਕਲੀ ਇਹ ਹੈ ਕਿ ਤੁਹਾਨੂੰ ਨੌਲੇਜ ਮਿਲ ਰਿਹਾ, ਹਾਂ, ਜਿਹੜੀ ਅਥੈਂਟਿਕ ਗੱਲ ਹੈ, ਜਿਹੜੀ ਹਿਸਟਰੀ ਹੈ ਉਹਦੇ ਬਾਰੇ ਤੁਸੀਂ ਗੱਲ ਕਰੋ, ਹਿਸਟਰੀ ਪੂਰੀ ਖੋਲ ਦੇਗਾ ਬਹੁਤ ਈਜ਼ੀਲੀ। ਮਤਲਬ ਕਿ ਤੁਸੀਂ ਬਹੁਤ ਤੁਹਾਨੂੰ ਈਜ਼ੀ ਅਪਰੋਚ ਹੋਣ ਲੱਗ ਗਈ ਹੈ ਚੀਜ਼ਾਂ ਦੀ। ਅਤੇ ਅਸੀਂ ਉਸ ਵਜ੍ਹਾ ਤੋਂ ਹੁਣ ਜਿਹੜਾ ਨਾ ਆਪਣੀ ਪੁਰਾਣੀ ਸਾਖ ਤੋਂ ਨਾ ਬਹੁਤ ਦੂਰ ਹੋ ਗਏ ਹਾਂ। ਇਸ ਟਾਈਮ ਸਾਨੂੰ ਇਸ ਟਾਈਮ ਸਮਝ ਹੀ ਨਹੀਂ ਆ ਰਹੀ ਹੈ ਕਿ ਸਾਡੀ ਜ਼ਿੰਦਗੀ ਜਾ ਕਿੱਥੇ ਰਹੀ ਹੈ। ਲਾਈਕ ਮਤਲਬ ਇਤਨੀ ਬਿਜ਼ੀ, ਲਾਈਕ ਸੋਸ਼ਲ ਮੀਡੀਆ 'ਤੇ ਜਾਂਦੇ ਹਾਂ, ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਲੰਘ ਗਿਆ ਸਾਰਾ, ਠੀਕ ਹੈ, ਕਿਉਂਕਿ ਇਤਨਾ ਇਨਸਾਨ ਮਤਲਬ ਕਿ ਉਹਦੇ 'ਚ ਖੋ ਜਾਂਦਾ ਹੈ, ਟਾਈਮ ਐਂਡ ਸਪੇਸ ਤੋਂ ਇਤਨਾ ਬਾਹਰ ਹੈ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮਤਲਬ ਕਿ ਕਦੋਂ ਸੁਬਹ ਹੋਈ ਕਦੋਂ ਸ਼ਾਮ, ਜਿਹੜਾ ਬੰਦਾ ਪ੍ਰੋਪਰ ਸਕਰੋਲਿੰਗ ਕਰ ਰਿਹਾ ਹੁੰਦਾ। ਅਤੇ ਇਸ ਲਈ ਮੇਰਾ ਖਿਆਲ ਹੈ ਕਿ ਸਕਰੀਨ ਟਾਈਮ ਵੀ ਪ੍ਰੋਪਰ ਹੋਣਾ ਚਾਹੀਦਾ ਕਿ ਸਕਰੀਨ ਨੂੰ ਇਤਨਾ ਟਾਈਮ ਦੇਣਾ ਚਾਹੀਦਾ ਇਤਨਾ ਨਹੀਂ, ਕਿਉਂਕਿ ਉਹ ਵੀ ਤੁਹਾਡੀ ਹੈਲਥ ਦੇ ਉੱਤੇ ਨਾ ਜਿਹੜਾ ਬਹੁਤ ਜ਼ਿਆਦਾ ਮਤਲਬ ਕਿ ਇਫੈਕਟ ਪਤਾ ਉਹਦੇ। ਫਿਰ ਮੈਂ ਤੁਹਾਨੂੰ ਖੁੱਲ੍ਹੇ ਗੱਲ ਫਾਜ਼ਾ ਹੀ ਕਹਾਂ ਅਤੇ ਉਹ ਤੁਹਾਡੀ ਸਿਹਤ ਲਈ ਬਹੁਤ ਹੀ ਭੈੜਾ, ਅਤੇ ਸਕਰੀਨ ਟਾਈਮ ਜਿਹੜਾ ਨਾ ਉਹਨੂੰ ਘਟਾਉਣਾ ਚਾਹੀਦਾ। ਲੇਕਿਨ ਸਾਡੀ ਜਿਤਨੀ ਜ਼ਿਆਦਾਤਰ ਆਵਾਮ, ਜਿਤਨਾ ਸਾਡਾ ਮਤਲਬ ਕਿ ਯੂਥ ਬੱਚੇ 24 ਆਵਰ ਉਹਨਾਂ ਨੂੰ ਬਸ ਚਾਹੀਦਾ ਮੋਬਾਈਲ। ਹੁਣ ਸਾਡਾ ਇਹ ਹਿਸਾਬ ਹੋ ਗਿਆ ਕਿ ਸਾਨੂੰ ਇੰਟਰਨੈਟ ਤੋਂ ਬਗੈਰ ਸਮਝ ਹੀ ਨਹੀਂ ਆਉਂਦੀ ਦੁਨੀਆ ਕਿੱਥੇ ਜਾ ਰਹੀ ਹੈ। ਲਾਈਕ ਮਤਲਬ ਇੰਟਰਨੈਟ ਤੋਂ ਬਗੈਰ ਅਸੀਂ ਬੋਰ ਹੋ ਜਾਂਦੇ ਹਾਂ,
ਪਹਿਲਾਂ ਹੁੰਦਾ ਸੀ ਸਾਡੇ ਕੋਲ ਇੰਟਰਨੈਟ ਹੁੰਦਾ ਹੀ ਨਹੀਂ ਸੀ, ਅਸੀਂ ਮਤਲਬ ਕਿ ਫੋਨ ਹੁੰਦੇ ਸਨ ਪੁਰਾਣੇ, ਉਹ ਜਿੱਦਾਂ ਸੱਪ ਵਾਲੀ ਗੇਮ ਹੋ ਗਈ, ਸੱਪ ਵਾਲੀ ਗੇਮ ਖੇਡ ਲਈ ਅਤੇ ਅਸੀਂ ਉਹਦੇ 'ਚ ਹੀ ਮਤਲਬ ਕਿ ਬੜਾ ਇੰਜੋਏ ਕਰਦੇ ਸਾਂ, ਜਾਂ ਫਿਰ ਮਲਟੀਮੀਡੀਆ ਵਾਲਾ ਫੋਨ ਤੁਹਾਨੂੰ ਪਤਾ ਜਿਸਾਂ ਗਾਣਾ ਲਾ ਲਿਆ ਉਹੀ ਗਾਣੇ ਨੇ, ਮਤਲਬ ਗਾਣਾ ਵੀ ਨਹੀਂ ਚੇਂਜ ਕਰ ਸਕਦੇ, ਗਾਣੇ ਉਹੀ ਦਸ ਨੇ ਅਤੇ ਦਸ ਦੇ ਦਸ ਹੀ ਸੁਣ ਰਹੇ, ਉਸ ਤੋਂ ਇਲਾਵਾ ਤੁਸੀਂ ਅਗਰ ਮਤਲਬ 11ਵਾਂ ਗਾਣਾ ਤੁਸੀਂ ਡਾਊਨਲੋਡ ਕਰਵਾਉਣਾ ਅਤੇ ਫਿਰ ਉਹ ਪਲੇ ਕਰਨਾ, ਮਤਲਬ ਇਸ ਕਦਰ ਅਗਰ ਜਿਸ ਨੂੰ ਚੱਲ ਰਹੀਆਂ ਸਨ ਚੀਜ਼ਾਂ, ਅਤੇ ਅੱਜ ਉਹ ਤੁਸੀਂ ਹਿਸਾਬ ਲਾ ਲਓ ਕਿ ਉਹ ਇਤਨੀ ਮਤਲਬ ਕਿ ਸਪੀਡ ਪਕੜ ਲਈ ਉਹ ਚੀਜ਼ਾਂ ਨੇ ਕਿ ਹੁਣ ਤੁਸੀਂ ਮਤਲਬ ਪੁਰਾਣੀ ਚੀਜ਼ਾਂ ਭੁੱਲ ਗਏ ਨੇ। ਪਹਿਲਾਂ ਇਹ ਹੁੰਦਾ ਸੀ ਸ਼ਾਮੀ ਬਹਿ ਕੇ ਸੀ ਮਤਲਬ ਕਿ ਬਾਹਰ ਖੇਡ ਰਹੇ ਹਾਂ, ਜਾਂ ਬਾਹਰ ਮਤਲਬ ਗਲੀਆਂ 'ਚ ਖੇਡ ਰਹੇ ਹਾਂ, ਜਾਂ ਫਿਰ ਮਤਲਬ ਖੇਡਣ ਲੱਗੇ ਹਾਂ, ਜਾਂ ਤੁਸੀਂ ਕਹਿ ਲਓ ਕਿ ਮਤਲਬ ਕੋਈ ਸਵਾਲ ਜਵਾਬ ਕਰ ਰਹੇ ਹਾਂ, ਜਾਂ ਪਤਾ ਲੱਗੇ ਕੋਈ ਮਤਲਬ ਜੋ ਅਸੀਂ ਮਤਲਬ ਕਿ ਹੁੰਦਾ ਸੀ ਨਾ ਜੋ ਸਕੂਲ ਪੜ੍ਹ ਕੇ ਆਏ ਹਾਂ, ਠੀਕ ਹੈ, ਉਹਦੇ ਵਿੱਚ ਅਗਰ ਅਸੀਂ ਕੋਈ ਮਤਲਬ ਬੜੇ ਯੂਨੀਕ ਕਿਸਮ ਦੇ ਸਾਡੇ ਕੋਲ ਕੁਸਚਨਸ ਕੀਤੇ ਸਾਡੇ ਟੀਚਰਸ ਨੇ, ਅਸੀਂ ਆ ਕੇ ਆਪਣੇ ਦੋਸਤਾਂ ਤੋਂ ਕਰਨੇ, ਮਤਲਬ ਕਿ ਤੱਕਣਾ ਕਿ ਉਹਨੂੰ ਆਉਂਦਾ ਨਹੀਂ ਆਉਂਦਾ, ਮਤਲਬ ਇੱਕ ਕਿਸਮ ਦਾ ਉਹ ਨੌਲੇਜ ਵੰਡ ਰਿਹਾ ਹੁੰਦਾ ਸੀ, ਅਤੇ ਉਹ ਸਾਡਾ ਜਿਹੜੀ ਇੰਟਰਟੇਨਮੈਂਟ ਸੀ ਉਹ ਬੜਾ ਪ੍ਰੋਡਕਟਿਵ ਮਤਲਬ ਕਿ ਜਿਹੜਾ ਟਾਈਮ ਹੁੰਦਾ ਸੀ ਉਹ ਬੜਾ ਇੱਕ ਅੱਛਾ ਟਾਈਮ ਗੁਜ਼ਰਦਾ ਸੀ, ਅਤੇ ਉਹਨੂੰ ਤੁਸੀਂ ਕਹਿ ਸਕਦੇ ਹੋ ਬੜਾ ਐਕਟਿਵ ਟਾਈਮ। ਲੇਕਿਨ ਹੁਣ ਅਸੀਂ ਸਪੋਰਟਸ ਤੋਂ ਬੜੇ ਦੂਰ ਹਾਂ, ਕਿਉਂ? ਕਿਉਂਕਿ ਫੋਨ ਚਲਾ ਰਹੇ ਹੁੰਦੇ ਆ, ਸਾਡੇ ਕੋਲ ਟਾਈਮ ਨਹੀਂ ਹੈ। ਪਹਿਲਾਂ ਹੁੰਦਾ ਸੀ ਕਿ ਅਸੀਂ ਰਾਤੀ ਕ੍ਰਿਕਟ ਖੇਡ ਲਿਆ, ਠੀਕ ਹੈ, ਫੁੱਟਬਾਲ ਖੇਡਣ ਚਲੇ ਗਏ ਸ਼ਾਮੀ, ਮਤਲਬ ਕੁਝ ਨਾ ਕੁਝ ਅਸੀਂ ਮਤਲਬ ਕਿ ਫਿਜ਼ੀਕਲੀ ਮਤਲਬ ਕਿ ਅਸੀਂ ਕੋਈ ਗੇਮਸ ਵਗੈਰਾ 'ਚ ਨਾ ਇਨਵੋਲਵ ਰਹਿੰਦੇ ਸਨ, ਤਾਂ ਕਿ ਅਸੀਂ ਕੋਈ ਮਤਲਬ ਪ੍ਰੋਪਰ ਲਾਈਕ ਤੁਸੀਂ ਕਹਿ ਸਕਦੇ ਸੋ ਕੋਈ ਫਿਟਨੈਸ ਵੀ ਰਹਿੰਦੀ ਸੀ ਅਤੇ ਸਪੋਰਟਸ ਵਾਲ ਰਹਿੰਦੇ ਸਨ। ਲੇਕਿਨ ਜਿਸ ਤਰ੍ਹਾਂ ਹੁਣ ਮਤਲਬ ਕਿ ਅਸੀਂ ਸਕਰੋਲਿੰਗ ਕਰਨਾ ਸ਼ੁਰੂ ਕੀਤੀ ਹੈ, ਅਸੀਂ ਅਕਸਰ ਸਕਰੋਲਿੰਗ ਕਰ ਰਹੇ ਹੁੰਦੇ ਹਾਂ, ਸਾਨੂੰ ਦਿਲ ਨਹੀਂ ਕਰਦਾ ਕਿ ਅਸੀਂ ਆ ਕੇ ਅਸੀਂ ਗੇਮ ਖੇਡਣਾ ਸ਼ੁਰੂ ਕਰੀਏ, ਮਤਲਬ ਬਾਹਰ ਜਾ ਕੇ ਅਸੀਂ ਕੋਈ ਲਾਈਕ ਬੈਡਮਿੰਟਨ ਖੇਡੀਏ ਜਾਂ ਟੇਬਲ ਟੈਨਿਸ ਵਗੈਰਾ, ਐਨੀਥਿੰਗ, ਮਤਲਬ ਕੁਝ ਵੀ, ਮਤਲਬ ਐਸੀ ਚੀਜ਼ ਜਿਹੜੀ ਸੀ ਮਤਲਬ ਕਿ ਸਾਨੂੰ ਮਤਲਬ ਕਿ ਬੜਾ। ਲੇਕਿਨ ਹੁਣ ਅਸੀਂ ਕੀ ਕਰਨੇ, ਅਸੀਂ ਔਨਲਾਈਨ ਮਤਲਬ ਕਿ ਖੇਡ ਲਾਂਗੇ, ਜਾਂ ਫਿਰ ਅਸੀਂ ਮੋਬਾਈਲ ਦੇ ਉੱਤੇ ਡਾਊਨਲੋਡ ਕੀਤੀਆਂ ਨੇ ਉਹ ਖੇਡ ਲਾਂਗੇ, ਬਸ ਉਹਦੇ 'ਤੇ ਹੀ ਸਾਡਾ ਜਿਹੜਾ ਨਾ ਸਾਰਾ ਜਿਹੜਾ ਸਰਕਲ ਹੈ ਉਹ ਚੱਲ ਰਿਹਾ, ਅਤੇ ਉਸ ਵਜ੍ਹਾ ਤੋਂ ਜਿਹੜਾ ਮੋਬਾਈਲ ਇਤਨਾ ਮੋਬਾਈਲ ਨੇ ਮਤਲਬ ਕਿ ਸਾਨੂੰ ਤੰਗ ਨਹੀਂ ਕੀਤਾ। ਜਦੋਂ ਇੰਟਰਨੈਟ ਆਇਆ, ਇੰਟਰਨੈਟ ਨੇ ਆ ਕੇ ਸੋਸ਼ਲ ਮੀਡੀਆ ਨਾਲ ਸਾਨੂੰ ਕਨੈਕਟ ਕੀਤਾ ਨਾ, ਅਤੇ ਸੋਸ਼ਲ ਮੀਡੀਆ ਨਾਲ ਅਸੀਂ ਮਤਲਬ ਕਿ ਬਹੁਤ ਜ਼ਿਆਦਾ ਨਾ ਆਲਸੀ ਹੋ ਗਿਆ, ਲੇਜ਼ੀ ਹੋ ਗਿਆ, ਸਾਡੀ ਮਤਲਬ ਕਿ ਸਾਡੇ ਅਗਰ ਚੜ੍ਹਦੇ ਪੰਜਾਬ ਦੀ ਗੱਲ ਕਰੋ ਜਾਂ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਗੱਲ ਕਰੋ, ਜਾਂ ਸਾਡੇ ਸਾਊਥ ਏਸ਼ੀਆ ਕਮਿਊਨਿਟੀ ਉਹ ਜਾਣਦੇ ਨੇ ਜਿੱਥੋਂ ਉਹਨਾਂ ਦੇ ਬੈਕਗਰਾਊਂਡ ਨੇ, ਕਿ ਉੱਧਰ ਇਸ ਤਰ੍ਹਾਂ ਹੈ ਕਿ ਅਗਰ ਉਹਨਾਂ ਨੇ ਜਾਣਾ ਨਾ ਕਿਤੇ 8 ਵਜੇ ਕੰਮ ਜਾਣਾ, ਮਤਲਬ ਕਿ 8 ਵਜੇ ਤੱਕ ਕਿਸੇ ਬੰਦੇ ਨੂੰ ਟਾਈਮ ਦਿੱਤੇ ਆ, ਅਤੇ ਉਹ ਬੰਦਾ ਹੋ ਸਕਦਾ ਮੋਬਾਈਲ ਚਲਾਉਂਦੇ ਚਲਾਉਂਦੇ ਬੈਠਿਆ ਇਤਨਾ ਟਾਈਮ ਲਾ ਦੇ ਕਿ ਹੋ ਸਕਦਾ ਉਹ 5 ਮਿੰਟ ਪਹਿਲਾਂ ਉੱਠੇ, 8 ਵਜੇ ਤੋਂ ਪਹਿਲਾਂ 5 ਮਿੰਟ ਪਹਿਲਾਂ ਉੱਠੇ, ਉਹ ਤਿਆਰ ਹੋਣਾ ਸ਼ੁਰੂ ਕਰੇ ਅਤੇ 8 ਵਜੇ 10-15 ਮਿੰਟ ਹੋ ਜਾਣੇ ਨੇ। ਸਾਡੇ ਇੱਥੇ ਹੁਣ UK ਵਿੱਚ ਅਸੀਂ ਨਹੀਂ, ਅਸੀਂ ਟਾਈਮ ਮਤਲਬ ਕਿ ਪੰਕਚੁਅਲ ਹੁੰਦੇ ਹਾਂ, ਅਸੀਂ ਟਾਈਮ ਟੂ ਟਾਈਮ ਪਹੁੰਚਣਾ, ਜਿੱਥੇ ਪਹੁੰਚਣਾ ਜਿਹੜਾ ਟਾਈਮ ਦਿੱਤਾ ਉਸ ਟਾਈਮ ਦੇ ਉੱਤੇ ਅਸੀਂ ਪਹੁੰਚਣਾ, ਅਤੇ ਉਸ ਟਾਈਮ ਨੂੰ ਅਸੀਂ ਫੋਲੋ ਕਰਨਾ, ਅਤੇ ਇੱਧਰ ਹੁਣ ਅਜੇ ਤੱਕ ਉੱਧਰ ਅਜੇ ਤੱਕ ਇਹ ਚੀਜ਼ਾਂ ਨਹੀਂ ਨੇ, ਬਸ ਜੋ ਚੱਲ ਰਹੇ ਆ ਉਹਨੂੰ ਚਲਾਏ ਜਾ ਰਹੇ ਨੇ, ਉਹਦੇ 'ਚ ਹੋਈ ਮਤਲਬ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਮਤਲਬ ਕਿ ਬੜੇ ਪੰਕਚੁਅਲ ਹੋਣਗੇ, ਪੰਕਚੁਅਲ ਹੈ ਨੇ ਕੁਝ ਲੋਕ ਜਿਨ੍ਹਾਂ ਨੂੰ ਜ਼ਹਿਰੀ ਗੱਲ ਇੱਕ ਆਦਤ ਬਣੀ ਹੈ, ਜਾਂ ਜਿਨ੍ਹਾਂ ਦੇ ਸਿਰ 'ਤੇ ਜ਼ਿੰਮੇਵਾਰੀ ਹੈ, ਲਾਈਕ ਉਹਨਾਂ ਨੇ ਪਤਾ ਕਿ ਯਾਰ ਇਸ ਟਾਈਮ ਮੈਂ ਜੋਬ 'ਤੇ ਜਾਣਾ ਹੀ ਜਾਣਾ, ਅਤੇ ਮੋਸਟਲੀ ਜਿਹੜਾ ਬੰਦਾ ਥੋੜ੍ਹਾ ਜਿਹਾ ਵੀ ਈਜ਼ੀ ਹੈ ਨਾ, ਉਹ ਮੋਸਟਲੀ ਮੋਬਾਈਲ ਦੇ ਉੱਤੇ ਹੀ ਆ, ਉੱਥੇ ਹੀ ਐਕਟਿਵ ਹੈ, ਉੱਥੇ ਹੀ ਬਹਿ ਕੇ ਉਹਦੇ ਸਾਰੇ ਕੰਟੈਕਟਸ ਨੇ, ਔਰ ਉਹ ਸਾਰੇ ਬਾਹਰ ਵਾਲੇ ਜਿਤਨੇ ਦੂਰ ਲੋਕ ਨੇ ਉਹਨਾਂ ਨਾਲ ਕੰਟੈਕਟ 'ਚ ਹੈ, ਅਤੇ ਜਿਤਨੇ ਨਜ਼ਦੀਕ ਵਾਲੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ, ਕੀ ਕਰਦਾ, ਜਾਂ ਉਹ ਕੀ ਕਰਨਾ ਚਾਹੁੰਦਾ, ਉਹਦਾ ਕੋਈ ਬਾਰੇ ਕੁਝ ਨਹੀਂ ਪਤਾ।

ਖੈਰ ਜਿਹੜਾ ਅਸੀਂ ਗੱਲ ਕਰ ਰਹੇ ਸੀ ਸਾਡਾ ਟੋਪਿਕ ਸੀ ਹੁਣ ਜਿਹੜਾ ਸਾਡਾ ਸ਼ੋਅ ਹੈ ਬੇਸਿਕਲੀ ਇਖਤਤਾਮ 'ਤੇ ਆ ਰਿਹਾ ਅਤੇ ਸਾਨੂੰ ਅਜੇ ਇਸ ਚੀਜ਼ ਦੇ ਉੱਤੇ ਬੋਲਣ ਦਾ ਬਹੁਤ ਜ਼ਿਆਦਾ ਟਾਈਮ ਹੈ ਸਾਡੇ ਕੋਲ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਨੈਕਸਟ ਡੇ ਤੋਂ ਸ਼ੋਅ ਕਰਾਂਗੇ ਉਹਦੇ ਵਿੱਚ ਅਸੀਂ ਪ੍ਰੋਪਰ ਹੋਰ ਮਜ਼ੀਦ ਗੱਲਾਂ ਕਰਾਂਗੇ ਅੱਜ ਸਾਡਾ ਥੋੜ੍ਹਾ ਜਿਹਾ ਰੁਝਾਨ ਗਾਣਿਆਂ ਦੇ ਉੱਤੇ ਰਿਹਾ ਟਰੈਕ ਦੇ ਉੱਤੇ ਰਿਹਾ ਅਤੇ ਉਹਦੀ ਵਜ੍ਹਾ ਤੋਂ ਅਸੀਂ ਥੋੜ੍ਹਾ ਜਿਹਾ ਘੱਟ ਬੋਲ ਸਕੇ ਲੇਕਿਨ ਖੈਰ ਅਸੀਂ ਜਦੋਂ ਨੈਕਸਟ ਟਾਈਮ ਇਸ ਬਾਰੇ 'ਚ ਗੱਲ ਕਰਾਂਗੇ ਤਾਂ ਅਸੀਂ ਬਹੁਤ ਡੀਪਲੀ ਗੱਲ ਕਰਾਂਗੇ ਅਤੇ ਅਸੀਂ ਸਾਰੇ ਮਤਲਬ ਕਿ ਇਹਦੇ ਜਿਹੜੇ ਨਾ ਮਤਲਬ ਕਿ ਸੋਸ਼ਲ ਮੀਡੀਆ ਦੇ ਵਿੱਚ ਮਤਲਬ ਡੀਪ ਜਿਹੜੀਆਂ ਗੱਲਾਂ ਨੇ ਮਤਲਬ ਕਿ ਇਹਦੇ ਅਰਨਿੰਗ ਪੁਆਇੰਟਸ ਔਰ ਕਿਸ ਤਰ੍ਹਾਂ ਲੋਕ ਇਹਦੇ ਉੱਤੇ ਗਰੋ ਕਰ ਰਹੇ ਨੇ ਸਾਰੇ ਮਾਮਲਾਤ ਇਸ ਬਾਰੇ 'ਚ ਗੱਲ ਹੋਏਗੀ ਅਤੇ ਤਦ ਤੱਕ ਮੈਨੂੰ ਤੁਸੀਂ ਇਜਾਜ਼ਤ ਦਿਓ ਆਪਣੇ ਭਰਾ ਨੂੰ ਆਪਣੇ ਹੋਸਟ ਨੂੰ ਆਪਣੇ ਗੋਸਟ ਨੂੰ ਇਜਾਜ਼ਤ ਦਿਓ ਮੈਂ ਹਾਂ ਤੁਹਾਡਾ ਆਪਣਾ ਵੀਰਾ ਅਵਜਾਤ ਹਾਸ਼ਮੀ ਨੈਕਸਟ ਮੁਲਾਕਾਤ ਹੋਏਗੀ ਸਾਡੀ ਅਗਲੇ ਵੈਨਸਡੇ ਨੂੰ ਅਤੇ ਤਦ ਤੱਕ ਆਪਣਾ ਖਿਆਲ ਰੱਖੋ ਖੁਸ਼ ਰਹੋ ਆਬਾਦ ਰਹੋ ਅਤੇ ਹੱਸਦੇ ਮੁਸਕਰਾਉਂਦੇ ਰਹੋ

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ਓਏ ਖੁਸ਼ੀਆਂ ਮਨਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ, ਭੰਗੜੇ ਪਾਓ।
3: ਅੱਜ ਤਾਂ ਬਹੁਤ ਖੁਸ਼ ਲੱਗ ਰਹੇ ਹੈ, ਖੈਰ ਤੋਂ ਹੈ।
2: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ।
3: ਓਹੋ, ਮੁਬਾਰਕਬਾਦ, ਬਹੁਤ ਜਲਦੀ ਆ ਗਿਆ।
2: ਸਾਰੀ ਨਸੀਬ ਦੀ ਗੱਲ ਹੈ, ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ।
3: ਉਨ੍ਹਾਂ ਨਾਮ ਹੀ ਬਤਾ ਦੇ, ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ।
2: AMH ਸੋਲੀਸਿਟਰਸ, ਹੋਰ ਕੌਣ? ਉਹ ਵਧੀਆ ਨੇ, ਦੋਸਤਾਨਾ ਮਾਹੌਲ ਤੇ ਇਸ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
2: ਹਾਂਜੀ, ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ। ਨੰਬਰ ਕਿਆ ਹੈ?
2: ਲੋ ਜੀ, ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
4: AMH Solicitors, Immigration Lawyers at Sovereign House, 184 Nottingham Road, New Baisford, Nottingham, NG7 7BA. Large free car park available, or call them on 0115-671-3677.

ਜਾ ਦੱਸ ਦੇ ਦਿਲਬਰ ਮਾਹੀ ਨੂੰ ਮੈਥੋਂ ਯਾਰ ਬੁਲਾਇਆ ਜਾਂਦਾ ਨੇ ਸਿਰ ਰੱਖ ਕੇ ਯਾਰ ਦੇ ਕਦਮਾਂ ਵਿੱਚ।